ਜੋ ਕਿਸ ਕਹਿਣਾ ਸੋ ਕਰਿਆ ਮਹਿਲਾ ਦੂਜਾ ਯੋਗ ਜੋ ਸ਼ਬਦੋਂ ਗਿਆਨ ਸ਼ਬਦੋਂ ਬੇ ਸ਼ਬਦੋਂ ਬ੍ਰਾਹਮਣੇ ਖਤਰੇ ਸ਼ਬਦੋਂ ਸੂ ਸ਼ਬਦੋਂ ਸੂਦ ਸ਼ਬਦੋਂ ਪ੍ਰਾਗਤ ਸਰਬ ਸ਼ਬਦੋਂ ਇੱਕ ਸ਼ਬਦੋਂ ਜੇ ਕੋ ਜਾਣੇ ਪਿਓ ਨਾਨਕ ਤਾਂ ਕਦਾਸ ਹੈ ਸੋਏ ਨਿਰੰਜਨ ਦਿਓ ਮਹਿਲਾ ਦੂਜਾ।

0: गुरपुरब कर नाम दान इशनान दिरडाया
1: जेहा बियो

ਪ੍ਰਿਯ ਅਹਨਸ ਸਹਿਜ ਸੁਭਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਗਿਆਨ ਧਿਆਨ ਕਛ ਕਰਮ ਨ ਜਾਨ ਸਾਰ ਨ ਜਾਨ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਜੇ ਸੌ ਚੰਦਾ ਉਗਵਹਿ ਸੂਰਜ ਚੜ੍ਹੈ ਹਜ਼ਾਰ ਇੱਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸਿਵਕ ਜਨ ਮਨ ਪਰ ਤਖ ਗੁਰੂ ਨਿਸਤਾਰੇ ਡੰਡੋਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਪਰਮ ਸਤਿਕਾਰਯੋਗ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਵਿੱਤਰ ਸਥਾਨ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਸਤਸੰਗੀ ਜਨੋ ਸਤਿਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਕੇ ਬੜੇ ਪਿਆਰ ਸਤਿਕਾਰ ਦੇ ਨਾਲ ਕੀਰਤਨ ਰੂਪ ਵਿੱਚ ਗੁਰਬਾਣੀ ਦਾ ਲਾਹਾ ਪ੍ਰਾਪਤ ਕੀਤਾ ਹੈ। ਲੜੀਵਾਰ ਗੁਰਬਾਣੀ ਸ਼ਬਦ ਵਿਚਾਰ ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਸਰਵਨ ਕੀਤਾ। ਪਵਿੱਤਰ ਬਾਣੀ ਦੀ ਵਿਚਾਰ ਦੇ ਨਾਲ ਜੁੜਨ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਸਮਰੱਥ ਸਤਿਗੁਰੂ ਜੀ ਦੇ ਪਾਵਨ ਚਰਨਾਂ 'ਚ ਜੁੜਨ ਦਾ ਯਤਨ ਕਰੀਏ। ਸਤਿਗੁਰੂ ਜੀ ਅੱਜ ਦੇ ਸ਼ਬਦ ਦੇ ਰਾਹੀਂ ਮਨੁੱਖੀ ਦੁਨਿਆਵੀ ਜੀਵਾਂ ਨੂੰ ਜੋ ਸਮਝਾਉਣਾ ਚਾਹੁੰਦੇ ਹਨ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ।
0: ਸਤਨਾਮ ਵਾਹਿਗੁਰੂ ਸਾਹਿਬ ਜੀਓ।

ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰਦੇ ਸਭ ਕਿਲ ਵਿਖ ਪਾਪ ਦੁੱਖ ਕੱਟਿਆ ਮੇਰੀ ਜਿੰਦੜੀਏ ਹੇ ਮੇਰੀ ਜਿੰਦੜੀ ਹੇ ਮੇਰੀ ਜਿੰਦ ਜੀਵ ਆਤਮਾ ਜਿੰਨੇ ਵੀ ਅੰਦਰ ਪਾਪ ਨੇ ਬੁਰਿਆਈਆਂ ਨੇ ਔਰ ਉਸ ਪਾਪ ਦੇ ਕਮਾਉਣ ਦੇ ਨਾਲ ਜਿੰਨਾ ਵੀ ਅੰਦਰ ਦੁੱਖ ਹੈ ਕਿਉਂਕਿ ਜੇ ਪਾਪ ਹੈ ਤਾਂ ਦੁੱਖ ਹੈ ਜੇ ਪਾਪ ਨਹੀਂ ਬੁਰਿਆਈਆਂ ਨਹੀਂ ਤਾਂ ਦੁੱਖ ਵੀ ਨਹੀਂ ਜਿੰਨੇ ਵੀ ਅੰਦਰ ਪਾਪ ਔਰ ਉਸ ਪਾਪ ਦੀ ਮੈਲ ਹੈ ਜਿਹੜਾ ਦੁੱਖ ਦਾ ਕਾਰਨ ਬਣਿਆ ਉਹ ਦੁੱਖ ਵੀ ਜਿਹੜਾ ਉਹ ਕੱਟਿਆ ਜਾਏਗਾ ਜਿੰਨੇ ਵੀ ਅੰਦਰ ਪਾਪ ਦੀ ਮੱਲ ਭਰੀ ਹੈ ਉਹ ਸਾਰੀ ਮੱਲ ਵੀ ਉਤਰ ਜਾਏਗੀ ਕਿਸ ਤਰ੍ਹਾਂ ਕਿਲਵਿਖ ਕਹਿੰਦੇ ਆ ਪਾਪ ਦੀ ਮੱਲ ਜਿੰਨੇ ਵੀ ਅੰਦਰ ਪਾਪ ਦੀ ਮੱਲ ਭਰੀ ਹੋਈ ਅਤੇ ਉਹਦੇ ਕਾਰਨ ਜੋ ਦੁੱਖ ਅੰਦਰ ਬਣਿਆ ਹੈ ਇਹ ਸਭ ਕੱਟਿਆ ਜਾਏਗਾ ਮੱਲ ਗੁਰਮੁਖ ਨਾਮ ਉਤਾਰੇ ਰਾਮ ਜੇ ਕੋਈ ਗੁਰਮੁਖ ਬਣ ਕੇ ਗੁਰਮੁਖ ਕਿਹਨੇ ਬਣਨਾ ਮਨ ਦੇ ਤਲ 'ਤੇ ਜਿਹਨੇ ਮਨ ਗੁਰੂ ਦੇ ਸਨਮੁਖ ਕਰ ਦਿੱਤਾ ਔਰ ਮਨ ਦੇ ਤਲ 'ਤੇ ਗੁਰਮੁਖ ਬਣ ਕੇ ਜਿਹਨੇ ਨਾਮ ਦੀ ਕਮਾਈ ਕੀਤੀ ਉਹਦੇ ਅੰਦਰ ਦੀ ਸਾਰੀ ਮੱਲ ਉਤਰ ਗਈ ਵਿਕਾਰਾਂ ਦੀ ਅਤੇ ਜਿਹਦੇ ਅੰਦਰੋਂ ਮੱਲ ਉਤਰ ਗਈ ਉਹਦਾ ਪਾਪ ਵੀ ਦੂਰ ਅਤੇ ਉਹਦਾ ਦੁੱਖ ਵੀ ਕੱਟਿਆ ਗਿਆ ਰੋਜ਼ ਅਸੀਂ ਜਪਜੀ ਸਾਹਿਬ ਜੀ ਦੀ ਬਾਣੀ ਵਿੱਚ ਪੜ੍ਹਦੇ ਹਾਂ ਸੁਣਿਆ ਦੁੱਖ ਪਾਪ ਕਾ ਨਾਸ਼ ਸੁਣਿਆ ਧਿਆਨ ਲਾ ਕੇ ਸੁਣਨ ਨਾਲ ਸੁਣਨਾ ਕਿਹਨੇ ਹੈ ਮਨ ਨੇ ਮਨ ਸੁਣ ਨਹੀਂ ਰਿਹਾ ਪਾਪ ਦੀ ਮੱਲ ਵੀ ਉਸੇ ਤਰ੍ਹਾਂ ਅੰਦਰ ਭਰੀ ਹੋਈ ਹੈ ਔਰ ਉਹਦੇ ਕਾਰਨ ਦੁੱਖ ਵੀ ਉਸੇ ਤਰ੍ਹਾਂ ਅੰਦਰ ਬਣਿਆ ਹੋਇਆ ਹੈ ਕਿਉਂਕਿ ਮਨ ਨਹੀਂ ਸੁਣ ਰਿਹਾ ਕੰਨ ਤਾਂ ਸੁਣ ਰਹੇ ਆ ਕੋਈ ਸ਼ੱਕ ਨਹੀਂ ਜਿਹੜੇ ਸਾਡੇ ਕੰਨ ਨੇ ਇਹ ਤਾਂ ਸੁਣ ਰਹੇ ਆ ਸਾਰੀ ਦਿਹਾੜੀ ਬਾਣੀ ਸੁਣ ਰਹੇ ਆ ਸਾਰੀ ਦਿਹਾੜੀ ਕੰਨਾਂ ਵਿੱਚ ਨਾਮ ਚੱਲ ਰਿਹਾ ਪਰ ਸਾਰੀ ਦਿਹਾੜੀ ਬਾਣੀ ਕੰਨਾਂ ਦੇ ਵਿੱਚ ਪੈ ਰਹੀ ਹੈ ਨਾਮ ਸੁਣਿਆ ਜਾ ਰਿਹਾ ਪਰ ਮਨ ਤਾਂ ਸੁਣ ਹੀ ਨਹੀਂ ਰਿਹਾ ਗੱਲ ਤਾਂ ਮਨ ਦੀ ਹੈ ਜਦੋਂ ਮਨ ਪਰਮਾਤਮਾ ਦੇ ਨਾਮ ਨੂੰ ਸੁਣ ਲਏਗਾ ਇੱਕ ਪਲ ਦੀ ਖੇਡ ਹੈ ਅਸੀਂ 12 ਘੰਟੇ ਕੰਨਾਂ 'ਚ ਬਾਣੀ ਸੁਣਦੇ ਰਹੇ ਸੁਣਦੇ ਰਹੇ ਸੁਣਦੇ ਰਹੇ ਪਰ ਮਨ ਇੱਕ ਸੈਕਿੰਡ ਲਈ ਵੀ ਲਈ ਉਹਨੇ ਨਹੀਂ ਸੁਣਿਆ ਗੱਲ ਨਹੀਂ ਬਣਨੀ 24 ਘੰਟੇ ਲਗਾਤਾਰ ਨਿਰੰਤਰ ਕੰਨਾਂ ਵਿੱਚ ਨਾਮ ਪੈਂਦਾ ਰਹੇ ਇੱਕ ਪਲ ਵਾਸਤੇ ਦੀ ਜੇ ਮਨ ਨਹੀਂ ਸੁਣੇਗਾ ਗੱਲ ਨਹੀਂ ਬਣਨੀ ਮੈਲ ਉੱਦਾਂ ਦੀ ਉੱਦਾਂ ਹੀ ਰਹਿਣੀ ਅੰਦਰ ਜੇ ਇੱਕ ਪਲ ਲਈ ਇੱਕ ਨਿਮਖ ਵਾਸਤੇ ਵੀ ਜੇ ਅੰਦਰ ਮਨ ਸੁਣ ਲਏਗਾ ਤਾਂ ਕੀ ਹੋਏਗਾ ਇੱਕ ਪਲ ਵਿੱਚ ਹੀ ਸਾਰੀ ਮੱਲ ਉਤਰ ਜਾਏਗੀ ਬਸ ਇੱਕ ਪਲ ਦੀ ਖੇਡ ਹੈ ਦੇਖੋ ਤੁਸੀਂ ਆ ਜਦੋਂ ਬਿਜਲੀ ਦੀ ਫਿਟਿੰਗ ਹੁੰਦੀ ਹੈ ਨਾ ਅਤੇ ਫਿਟਿੰਗ ਕਰਨ ਲੱਗਿਆਂ ਕਿੰਨਾ ਟਾਈਮ ਲੱਗਦਾ ਤਾਰਾਂ ਪਾਉਣ ਵਾਸਤੇ ਕਿੰਨਾ ਟਾਈਮ ਲੱਗਦਾ ਫਿਟਿੰਗ ਕਰਨ ਲਈ ਕਨੈਕਸ਼ਨ ਦੇਣ ਵਾਸਤੇ ਕਿੰਨਾ ਟਾਈਮ ਲੱਗ ਜਾਂਦਾ ਪਰ ਜਦੋਂ ਉਹਨੂੰ ਚਲਾਉਣਾ ਹੋਵੇ ਤਾਂ ਕਿੰਨਾ ਟਾਈਮ ਲੱਗਦਾ ਬਟਨ ਹੀ ਦੱਬਣਾ ਬਸ ਬਟਨ ਦੱਬਿਆ ਨਾਲ ਹੀ ਬਿਜਲੀ ਜਿਹੜੀ ਆ ਉਹ ਲਾਈਟ ਜੱਗ ਪੈਂਦੀ ਹੈ ਪੱਖਾ ਕੂਲਰ ਚੱਲ ਪੈਂਦਾ ਸਿਰਫ ਇੱਕ ਮਾੜਾ ਜਿਹਾ ਬਟਨ ਦੱਬਣ ਦੀ ਲੋੜ ਹੈ ਪਰ ਉਹਨੂੰ ਸਾਰਾ ਤਿਆਰੀ ਕਰਨ ਵਿੱਚ ਕਿੰਨਾ ਟਾਈਮ ਲੱਗਾ ਭੋਜਨ ਬਣਾਉਣ ਨੂੰ ਕਿੰਨਾ ਟਾਈਮ ਲੱਗਦਾ ਘਰ ਦੇ ਵਿੱਚ ਭੋਜਨ ਬਣਾਉਣਾ ਅਤੇ ਕਿੰਨਾ ਟਾਈਮ ਲੱਗਦਾ ਅਤੇ ਖਾਣ ਨੂੰ ਕਿੰਨਾ ਟਾਈਮ ਲੱਗਦਾ 2 ਘੰਟੇ 3 ਘੰਟੇ ਲਾ ਕੇ ਭੋਜਨ ਬਣਾਉਣਾ ਅਤੇ 5 ਮਿੰਟ ਨਹੀਂ ਲੱਗੇ ਖਾਣ ਲੱਗਿਆ ਅਤੇ ਬੰਦਾ 5 ਮਿੰਟਾਂ 'ਚ ਖਾ ਕੇ ਉਹ ਗਿਆ ਅਸੀਂ ਸਾਰੀ ਦਿਹਾੜੀ ਨਾਮ ਸੁਣ ਰਹੇ ਹਾਂ ਪਰ ਮਨ ਨਹੀਂ ਸੁਣ ਰਿਹਾ ਜੇ ਮਨ ਕਿਤੇ ਇੱਕ ਪਲ ਵਿੱਚ ਟਿਕ ਕੇ ਸੁਣ ਲਵੇ ਤਾਂ ਸੁਣਿਆ ਦੁੱਖ ਪਾਪ ਕਾ ਨਾ ਸੁਣਦਿਆਂ ਹੀ ਸੁਣਦਿਆਂ ਸਾਰ ਹੀ
ਪਾਪ ਵੀ ਨਾਸ਼ ਹੈ ਤੇ ਦੁੱਖ ਵੀ ਨਾਸ਼ ਹੈ, ਬਸ ਇਹੀ ਤੇ ਔਖਾ ਹੈ, ਮਨ ਨਹੀਂ ਸੁਣਦਾ। ਇਸ ਲਈ ਅਸੀਂ ਬਾਹਰ ਦੇ ਸੌਖੇ ਰਸਤੇ ਲੱਭ ਲੈਂਦੇ ਹਾਂ ਵੀ ਉਹ ਪਾਪ ਕਰ ਲਾਂਗੇ, ਪਰ ਮਨ ਕਰਕੇ ਜੁੜਨਾ ਔਖਾ ਹੈ। ਅਸੀਂ ਧਾਗੇ ਤਵੀਤ ਤੇ ਪਾ ਸਕਦੇ ਹਾਂ, ਪਰ ਅਸੀਂ ਪੰਜ ਕਕਾਰਾਂ ਦੇ ਧਾਰਨੀ ਨਹੀਂ ਹੋ ਸਕਦੇ। ਸਾਨੂੰ ਕੋਈ ਕਵੇ, ਅਸੀਂ ਜਿੱਥੇ ਕਵੇ ਅਸੀਂ ਉੱਥੇ ਜਾ ਕੇ ਜੋ ਸਾਨੂੰ ਪੀਣ ਵਾਸਤੇ ਕਵੇ ਅਸੀਂ ਉਹ ਪੀ ਲਾਂਗੇ, ਪਰ ਸਾਡੇ ਕੋਲੋਂ ਅੰਮ੍ਰਿਤ ਨਹੀਂ ਪੀਤਾ ਜਾਣਾ। ਇਸ ਲਈ ਭੱਜਦੇ ਹਾਂ ਨਾ, ਸੌਖਾ ਰਸਤਾ ਲੱਭਦੇ ਹਾਂ ਪਰ ਉਹਦੇ 'ਚੋਂ ਮਿਲਣਾ ਕੁਛ ਨਹੀਂ, ਕਿਉਂਕਿ ਨਾਮ ਦੇ ਵਿੱਚ ਹੀ ਬਖਸ਼ਿਸ਼ ਹੈ। ਪਰਮਾਤਮਾ ਦੇ ਨਾਮ ਵਿੱਚ ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ, ਪਰ ਉਹ ਨਾਮ ਮਨ ਕਰਕੇ ਸੁਣਨਾ ਪਏਗਾ, ਫਿਰ ਗੱਲ ਬਣਨੀ ਹੈ। ਮਨ ਨਹੀਂ ਸੁਣਦਾ। ਅਸੀਂ ਆਪਣੀ ਜਿੰਦੜੀ ਨੂੰ ਸਮਝਾਉਂਦਿਆਂ ਹੋਇਆਂ ਇਹ ਗੱਲ ਸਮਝਾਉਣੀ ਹੈ ਗੁਰੂ ਰਾਮਦਾਸ ਪਾਤਸ਼ਾਹ ਦੇ ਰਾਹੀਂ ਕਿ ਮਨ ਸੁਣੇਗਾ, ਮਨ ਸਮਝੇਗਾ ਵੀ, ਪਰ ਉਹਨੂੰ ਗੁਰੂ ਦੇ ਸਨਮੁੱਖ ਕਰਨਾ ਪੈਣਾ ਹੈ। ਇਹ ਗੁਰੂ ਦੀ ਗੱਲ ਸੁਣੇਗਾ। ਮਨ ਵਿੱਚ ਸਤਿਗੁਰ ਕੇ ਪਾਸ ਤੂੰ ਮਨ ਗੁਰੂ ਨੂੰ ਸਮਰਪਿਤ ਕਰ ਦੇ, ਫਿਰ ਦੇਖ ਇਹ ਕਿੱਦਾਂ ਨਹੀਂ ਸੁਣਦਾ, ਇਹ ਸੁਣੇਗਾ। ਤੋ ਜਿਹਨੇ ਗੁਰਮੁਖ ਬਣਨਾ ਕੀਤਾ ਉਹਨੇ ਗੁਰੂ ਦੇ ਰਾਹੀਂ ਜਦੋਂ ਨਾਮ ਦੀ ਕਮਾਈ ਕੀਤੀ, ਫਿਰ ਮਲ ਗੁਰਮੁਖ ਨਾਮ ਉਤਾਰੇ ਰਾਮ। ਉਹ ਜਿਹੜਾ ਰਾਮ ਪਰਮੇਸ਼ਵਰ ਦਾ ਨਾਮ ਹੈ, ਕਹਿੰਦੇ ਨੇ ਗੁਰੂ ਦੇ ਰਾਹੀਂ ਜਦੋਂ ਮਨ ਨੇ ਸੁਣਿਆ, ਫਿਰ ਸਾਰੀ ਮਲ ਉਤਰ ਗਈ ਅੰਦਰੋਂ, ਭਾਂਡਾ ਬਿਲਕੁਲ ਸਵੱਛ ਹੋ ਗਿਆ, ਸਾਫ਼ ਹੋ ਗਿਆ। ਅਸੀਂ ਰੋਜ਼ ਰੋਜ਼ ਅਭਿਆਸ ਬਾਣੀ ਦਾ ਕਰਨਾ ਹੈ, ਸਾਰੀ ਸਾਰੀ ਦਿਹਾੜੀ ਕੰਨਾਂ 'ਚ ਬਾਣੀ ਚੱਲਦੀ।

ਅਸੀਂ ਜਪਣਾ ਬੰਦ ਨਹੀਂ ਕਰਨਾ, ਜਪਦੇ ਰਹੋ ਜਪਦੇ ਰਹੋ। ਅਸੀਂ ਰੋਜ਼ ਨਿਤਨੇਮ ਕਿਉਂ ਕਰਨਾ ਹੈ? ਤਾਂ ਕਿ ਇੱਕ ਦਿਨ ਮਨ ਨਿਤਨੇਮੀ ਬਣ ਜਾਏ। ਮਨ ਨੂੰ ਨਿਤਨੇਮੀ ਬਣਾਉਣਾ ਨਾ, ਪਰ ਉਹਦੇ ਵਾਸਤੇ ਤਾਂ ਸਾਨੂੰ ਰੋਜ਼ ਨਿਤਨੇਮ ਕਰਨਾ ਪਏਗਾ। ਜੇ ਅਸੀਂ ਬੱਚੇ ਨੂੰ ਡਾਕਟਰ ਬਣਾਉਣਾ ਹੈ ਤਾਂ ਸਾਨੂੰ ਰੋਜ਼ ਉਹਨੂੰ ਸਕੂਲ ਭੇਜਣਾ ਪਏਗਾ। ਨਹੀਂ ਜਾਂਦਾ ਤਾਂ ਵੀ ਭੇਜਣਾ ਪਏਗਾ ਵੀ ਜਾ, ਤੂੰ 12 ਮਹੀਨੇ ਪੜ੍ਹਾਈ ਕਰੇਗਾ ਤਾਂ ਫਿਰ ਕਈ ਕਲਾਸਾਂ ਪਾਰ ਕਰੇਗਾ, ਪਾਸ ਕਰੇਗਾ, ਫਿਰ ਜਾ ਕੇ ਤੈਨੂੰ ਇੱਕ ਦਿਨ ਇਹ ਡਾਕਟਰੀ ਦੀ ਜਿਹੜੀ ਹੈ ਪੜ੍ਹਾਈ ਦਾ ਸਰਟੀਫਿਕੇਟ ਮਿਲਣਾ। ਜੇ ਤੂੰ ਪੜ੍ਹੇਗਾ ਹੀ ਨਹੀਂ, ਜੇ ਤੂੰ ਜਾਏਗਾ ਹੀ ਨਹੀਂ ਸਕੂਲ, ਫਿਰ ਤੂੰ ਡਾਕਟਰ ਬਣ ਹੀ ਨਹੀਂ ਸਕਦਾ, ਤੂੰ ਵਕੀਲ ਬਣ ਹੀ ਨਹੀਂ ਸਕਦਾ, ਤੂੰ ਇੰਜੀਨੀਅਰ ਬਣ ਹੀ ਨਹੀਂ ਸਕਦਾ। ਉਹ ਰੋਜ਼ ਭੇਜਦੇ ਹਾਂ, ਬੱਚਾ ਕਹਿੰਦਾ ਅੱਜ ਮੈਂ ਨਹੀਂ ਜਾਣਾ, ਅਸੀਂ ਧੱਕੇ ਨਾਲ ਭੇਜਦੇ ਹਾਂ। ਅਤੇ ਸਾਡਾ ਮਨ ਵੀ ਕਹਿੰਦਾ ਮੈਂ ਗੁਰਦੁਆਰੇ ਨਹੀਂ ਜਾਣਾ, ਮੈਂ ਸੰਗਤ ਨਹੀਂ ਕਰਨੀ, ਮੈਂ ਅੰਮ੍ਰਿਤ ਵੇਲੇ ਨਹੀਂ ਉੱਠਣਾ, ਮੈਂ ਕੀਰਤਨ ਨਹੀਂ ਸੁਣਨਾ। ਇਹਨੂੰ ਸੁਣਾਉਣਾ ਹੈ, ਇਹਨੂੰ ਗੁਰੂ ਦੇ ਦਰ 'ਤੇ ਲੈ ਕੇ ਆਉਣਾ ਹੈ, ਤਾਂ ਕਿ ਆਉਂਦਿਆਂ ਆਉਂਦਿਆਂ ਇੱਕ ਦਿਨ ਸਰੀਰ ਆ ਰਿਹਾ ਨਾ ਰੋਜ਼, ਆਉਂਦਿਆਂ ਆਉਂਦਿਆਂ ਇੱਕ ਦਿਨ ਮਨ ਗੁਰੂ ਦੇ ਚਰਨਾਂ 'ਚ ਜੁੜ ਜਾਏ। ਇਸ ਲਈ ਆਉਣਾ ਹੈ, ਫਿਰ ਉਹ ਸਾਡੇ ਲਈ ਉਹ ਦਿਨ ਮੁਬਾਰਕ ਹੋ ਜਾਏਗਾ, ਉਹ ਘੜੀ ਸਾਡੇ ਲਈ ਸੁਲੱਖਣੀ ਹੋ ਜਾਏਗੀ। ਇਸ ਲਈ ਅਸੀਂ ਨਿੱਤ ਉੱਠ ਕੇ ਬਾਣੀ ਦਾ ਅਭਿਆਸ ਕਰਨਾ, ਨਿੱਤ ਉੱਠ ਕੇ ਅਸੀਂ ਨਿੱਤ ਨੇਮ ਕਰਨਾ, ਤਾਂ ਕਿ ਇਹ ਨੇਮ ਮੇਰਾ ਇੱਕ ਦਿਨ ਸਫਲ ਹੋ ਜਾਏ, ਮੇਰਾ ਮਨ ਜੁੜ ਜਾਏ। ਸਤਿਗੁਰੂ ਮਹਾਰਾਜ ਜੀ ਕਹਿੰਦੇ ਆਪਣੀ ਜਿੰਦੜੀ ਨੂੰ ਸਮਝਾਓ ਕਿ ਮੇਰੀ ਜਿੰਦੜੀ ਏ, ਪਾਪ ਵੀ ਨਿਕਲ ਜਾਏਗਾ ਅਤੇ ਦੁੱਖ ਵੀ ਕੱਟਿਆ ਜਾਏਗਾ, ਪਰ ਗੁਰਮੁਖ ਬਣ ਕੇ ਨਾਮ ਦੇ ਨਾਲ ਮਨ ਨੂੰ ਜੁੜਨਾ ਪਏਗਾ। ਸਭ ਕਿਲ ਵੇਖ ਪਾਪ ਦੁੱਖ ਕੱਟਿਆ ਮੇਰੀ ਜਿੰਦੜੀ ਏ, ਮਲ ਗੁਰਮੁਖ ਨਾਮ ਉਤਾਰੇ ਰਾਮ। ਜਿਹੜੀ ਮਲ ਅੰਦਰ ਲੱਗੀ ਹੈ ਇਹ ਗੁਰੂ ਦੇ ਰਾਹੀਂ ਨਾਮ ਵਿੱਚ ਜੁੜ ਕੇ, ਨਾਮ ਦੇ ਨਾਲ ਜੁੜ ਕੇ ਉਤਾਰੇ, ਤਾਂ ਇਸ ਮਲ ਨੂੰ ਉਤਾਰਿਆ ਜਾ ਸਕਦਾ ਹੈ।

राम जिन्हें गुरु पातशाह दे चरणा विच जन बन के गुरु रामदास महाराज जी आखदे आ जिसने गुरमुख बन के गुरु चरणा च जन बन के वड्डे भागां दे नाल फिर समझ लेना असी गुरु महाराज दे चरणा दे विच इस लई आए हां कि साडे भाग वड्डे होण ਸਾਡੇ ਭਾਗ ਚੰਗੇ ਹੋਣ ਅਸੀਂ ਇੱਥੇ ਪਾਪ ਕਮਾਉਣ ਆਏ ਹਾਂ ਕਿ ਪੁੰਨ ਕਮਾਉਣ ਆਏ ਹਾਂ ਅਤੇ ਸਾਰੇ ਇੱਕੋ ਹੀ ਜਵਾਬ ਦੇਣਗੇ ਅਸੀਂ ਇੱਥੇ ਪੁੰਨ ਕਮਾਉਣ ਵਾਸਤੇ ਆਏ ਹਾਂ ਇੱਥੇ ਪਾਪ ਥੋੜ੍ਹੀ ਕਮਾਉਣ ਆਏ ਹਾਂ ਇੱਥੇ ਪੁੰਨ ਕਮਾਉਣ ਵਾਸਤੇ ਆਏ ਹਾਂ ਸਾਡਾ ਰੋਜ਼ ਗੁਰੂ ਦਰ 'ਤੇ ਆਉਣਾ ਹੈ ਤਾਂ ਕਿ ਮੈਨੂੰ ਚੰਗੇ ਗੁਣ ਮਿਲ ਜਾਣ ਮੈਂ ਪੁੰਨ ਕਮਾਵਾਂ ਭਾਵ ਵੱਡੇ ਭਾਗਾਂ ਵਾਲਾ ਹੋ ਜਾਵਾਂ ਤੋ ਜਿਹਨੇ ਗੁਰੂ ਦੇ ਚਰਨਾਂ ਵਿੱਚ ਆ ਕੇ ਜਨ ਬਣਨਾ ਹੁਣ ਜਦੋਂ ਜਨ ਬਣ ਜਨ ਕਿਹਨੇ ਬਣਨਾ ਮਨ ਨੇ ਸਰੀਰ ਨੇ ਜਨ ਨਹੀਂ ਬਣਨਾ ਜਦੋਂ ਮਨ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਆ ਕੇ ਜਨ ਬਣ ਗਿਆ ਸਮਝ ਲੈਣਾ ਇਹ ਪੁੰਨੀ ਹੋ ਗਿਆ ਇਹਦੇ ਭਾਗ ਚੰਗੇ ਹੋ ਗਏ ਇਹ ਵੱਡੇ ਭਾਗਾਂ ਵਾਲਾ ਹੋ ਗਿਆ ਇਸ ਵਾਸਤੇ ਵੱਡ ਪੁੰਨੀ ਹਰ ਧਿਆਇਆ ਜਨ ਜਨ ਨੇ ਗੁਰੂ ਚਰਨਾਂ 'ਚ ਜੁੜ ਕੇ ਵੱਡੇ ਭਾਗਾਂ ਵਾਲਾ ਬਣ ਕੇ ਹਰ ਧਿਆਇਆ ਹਰੀ ਦੇ ਨਾਮ ਨੂੰ ਧਿਆਇਆ ਇਹ ਉਹ ਨਾਮ ਧਿਆਇਆ ਜਿਹੜਾ ਮਹਾਂਮੂਰਖਾਂ ਨੂੰ ਵੀ ਸਿਆਣਾ ਬਣਾ ਦਿੰਦਾ ਹੈ ਅਸੀਂ ਮੂਰਖ ਹਾਂ ਨਾ ਇਹ ਵੀ ਚਲੋ ਜਨ ਐਵੇਂ ਨਹੀਂ ਬਣਿਆ ਜਾਣਾ ਵੀ ਇੱਕ ਦਿਨ ਆਇਆ ਮੱਥਾ ਟੇਕਿਆ ਅਤੇ ਪ੍ਰਸ਼ਾਦ ਲਿਆ ਅਤੇ ਚਲੋ ਜਨ ਬਣ ਗਿਆ ਇੱਦਾਂ ਥੋੜ੍ਹੀ ਜਨ ਬਣਿਆ ਜਾਣਾ ਜਨ ਬਣਨ ਵਾਸਤੇ ਪਹਿਲਾਂ ਅਰਦਾਸ ਕਰਨੀ ਪੈਣੀ ਆ ਵੀ ਮੈਂ ਪਾਪੀ ਹਾਂ ਮੈਂ ਮੂਰਖ ਹਾਂ ਮੈਂ ਮਹਾਂਮੂਰਖ ਹਾਂ ਮੁਗਧ ਮਤਲਬ ਮੂਰਖਾਂ ਦਾ ਵੀ ਮੂਰਖ ਹਾਂ ਅਤੇ ਮੈਂ

ਇੱਕ ਆਸ ਲੈ ਕੇ ਆਇਆ ਕਿ ਇੱਥੇ ਮੂਰਖ ਵੀ ਸਿਆਣੇ ਹੋ ਜਾਂਦੇ ਆ, ਇੱਥੇ ਮਹਾਂਮੂਰਖਾਂ 'ਤੇ ਵੀ ਕਿਰਪਾ ਹੋ ਜਾਂਦੀ ਹੈ। ਮੈਂ ਮੂਰਖ ਕੀ ਕਿਤਕ ਬਾਤ ਹੈ, ਕੋਟ ਪਰਾਧੀ ਤਰਿਆਰੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਭਰਿਆ ਰੇ। ਇੱਥੇ ਆ ਕੇ ਮੂਰਖ ਵੀ ਜੇ ਵਾਹਿਗੁਰੂ ਦੀ ਸ਼ਰਨ ਵਿੱਚ ਆ ਕੇ ਢਹਿ ਜਾਣ ਤੇ ਉਹਨਾਂ ਦਾ ਵੀ ਉਧਾਰ ਹੋ ਜਾਂਦਾ, ਉਹ ਵੀ ਤਰ ਜਾਂਦੇ, ਉਹਨਾਂ ਦਾ ਵੀ ਨਿਸਤਾਰਾ ਹੋ ਜਾਂਦਾ, ਪਾਪੀ ਵੀ ਤਰ ਜਾਂਦੇ ਨੇ, ਅਪਰਾਧੀ ਵੀ ਤਰ ਜਾਂਦੇ ਨੇ। ਹਰ ਕੋ ਨਾਮ ਸਦਾ ਸੁਖਦਾਈ, ਜਾਂ ਕੋ ਸਿਮਰ ਅਜਾਮ ਅਲ ਉਦਰਿਓ ਗਣਕਾ ਹੂੰ ਗਤ ਪਾਈ। ਗਣਕਾਂ ਨੂੰ ਵੀ ਪਾਪਣ ਕਿਹਾ ਗਿਆ ਤੇ ਅਜਾਮਲ ਨੂੰ ਵੀ ਪਾਪੀ ਕਿਹਾ ਗਿਆ, ਵੀ ਇਹ ਪਾਪੀ ਹੈ, ਇਹਨੇ ਪਾਪ ਕਮਾਇਆ ਸਾਰੀ ਉਮਰ, ਪਰ ਜਦੋਂ ਨਾਮ ਦੀ ਕਮਾਈ ਕਰਨੀ ਆ ਗਈ ਤੇ ਸਾਰੇ ਪਾਪ ਧੋਤੇ ਗਏ। ਅੱਜ ਕਿੰਨਾ ਮਹਾਨ ਹੋ ਗਿਆ ਇਹਦਾ ਨਾਮ, ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਆ ਗਿਆ ਨਾਮ। ਗਣਕਾ ਕਿੰਨੀ ਪਾਕ ਪਵਿੱਤਰ ਹੋ ਗਈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਨਾਮ ਆ ਗਿਆ, ਔਰ ਗੁਰੂ ਤੇਗ ਬਹਾਦਰ ਸਾਹਿਬ ਦੀ ਰਸਨਾ ਤੋਂ ਉਹਦਾ ਨਾਮ ਨਿਕਲਦਾ। ਗਣਕਾ ਹੂੰ ਗਤ ਪਾਈ, ਉਹਨੇ ਵੀ ਆਪਣੀ ਗਤੀ ਕਰ ਲਈ, ਪਾਪ ਸਾਰੀ ਉਮਰ ਦੇ ਧੋਤੇ ਗਏ, ਪਾਪਾਂ ਦੀ ਮੱਲ ਉਹਨੇ ਧੋ ਲਈ, ਕਿਉਂਕਿ ਉਹਨੂੰ ਨੁਕਤਾ ਮਿਲ ਗਿਆ, ਜੁਗਤੀ ਮਿਲ ਗਈ। ਤੇ ਗੁਰੂ ਦੀ ਬਾਣੀ ਤੋਂ ਬਿਨਾਂ ਇਹ ਨੁਕਤਾ ਜੁਗਤੀ ਕਿਸੇ ਨੇ ਨਹੀਂ ਦੱਸਣੀ, ਭਟਕਦੇ ਰਵਾਂਗੇ ਸੰਸਾਰ ਵਿੱਚ। ਇਹ ਤਾਂ ਗੁਰ ਕਿਰਪਾ ਜਹ ਨਰ ਕੋ ਕੀਨੀ, ਤੈ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਓ, ਜਿਉ ਪਾਨੀ ਸੰਗ ਪਾਨੀ। ਅਸੀਂ ਉਹ ਨੁਕਤਾ ਸਮਝਣਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਚੋਂ, ਜੁਗਤੀ, ਤੇ ਜੁਗਤੀ ਤੋਂ ਬਿਨਾਂ ਤੇ ਕੁਛ ਵੀ ਨਹੀਂ ਹੈ। ਤੁਸੀਂ ਦਰਜੀ ਨੂੰ ਕੱਪੜਾ ਦੇ ਕੇ ਆਏ ਹੋ, ਉਹਨੂੰ ਕਟਿੰਗ ਕਰਨ ਦੀ ਜੁਗਤੀ ਪਤਾ ਹੈ, ਉਹਨੂੰ ਸਿਉਣ ਦਾ ਤਰੀਕਾ ਹੈ, ਤਾਂ ਹੀ ਉਹ ਤੁਹਾਡੇ ਲਈ ਕੱਪੜੇ ਤਿਆਰ ਕਰੇ। ਜੇ ਉਹਨੂੰ ਪਤਾ ਹੀ ਨਹੀਂ ਵੀ ਕਟਿੰਗ ਕਰਨੀ ਕਿੱਦਾਂ, ਕੱਪੜਾ ਕਿਵੇਂ ਕੱਟਣਾ, ਉਹ ਤਾਂ ਕੁਛ ਹੋਰ ਦਾ ਹੋਰ ਬਣਾ ਦੇਗਾ, ਜੇ ਉਹਨੂੰ ਜੁਗਤੀ ਨਹੀਂ ਆਉਂਦੀ। ਬਿਲਡਿੰਗ ਹੈ, ਜੇ ਕੋਈ ਨਹੀਂ ਜਾਣਦਾ ਉਹ ਕਿਵੇਂ, ਉਹ ਜੁਗਤੀ ਨਾਲ ਬਣਨੀ ਹੈ ਨਾ, ਮਟੀਰੀਅਲ ਕਿੰਨਾ ਲੱਗਣਾ ਹੈ, ਕਿਵੇਂ ਬਣਨੀ ਹੈ, ਉਹ ਜੁਗਤੀ ਹੈ। ਕੋਈ ਵੀ ਚੀਜ਼ ਹੈ, ਕੋਈ ਵੀ ਚੀਜ਼ ਹੈ, ਭੋਜਨ ਵੀ ਹੈ, ਉਹਦੇ ਲਈ ਵੀ ਇੱਕ ਨੁਕਤਾ ਹੈ, ਜੁਗਤੀ ਹੈ। ਜਿੰਨੀ ਮਸ਼ੀਨਰੀਆਂ ਚੱਲ ਰਹੀਆਂ ਇਹ ਸਭ ਜੁਗਤੀ ਨਾਲ ਹੀ ਚੱਲ ਰਹੀਆਂ ਨੇ ਨਾ, ਜੇ ਜੁਗਤੀ ਨਾ ਹੋਵੇ ਫਿਰ ਤਾਂ ਔਖਾ ਹੈ। ਇਹ ਜਿਹੜਾ ਸਾਡਾ ਸਰੀਰ ਹੈ ਇਹ ਵੀ ਜੁਗਤੀ ਬਣਾਈ ਹੈ ਪਰਮਾਤਮਾ ਨੇ, ਅੱਖਾਂ ਲਾਉਣੀਆਂ ਨੇ, ਇਹ ਜ਼ੁਬਾਨ ਹੈ, ਇਹਦੇ ਵਿੱਚ ਇੱਕ ਜੀਵ ਹੈ, ਅਤੇ 32 ਦੰਦ ਇਹਦੇ ਵਿੱਚ ਲਗਾ ਦਿੱਤੇ ਆ। ਇਹ ਇਨਸਾਨ ਦੋ ਪੈਰਾਂ 'ਤੇ ਖਲੋਏਗਾ, ਇਹਦੇ ਪੈਰਾਂ ਦਾ ਆਕਾਰ ਕਿੱਦਾਂ ਦਾ ਹੋਣਾ ਚਾਹੀਦਾ, ਇਹ ਜੁਗਤੀ ਹੈ ਨਾ। ਪਰਮਾਤਮਾ ਨੂੰ ਪਤਾ ਹੈ ਵੀ ਮੈਂ ਪਸ਼ੂ ਬਣਾਇਆ ਉਹਦੇ ਪੈਰ ਕਿੱਦਾਂ ਦੇ ਹੋਣੇ ਚਾਹੀਦੇ ਆ, ਜਾਨਵਰ ਬਣਾਇਆ ਉਹਦੇ ਪੈਰ ਕਿੱਦਾਂ ਦੇ ਹੋਣੇ ਚਾਹੀਦੇ ਆ, ਜੇ ਮਨੁੱਖ ਇਨਸਾਨ ਬਣਾਇਆ ਤੇ ਇਹਦੇ ਪੈਰ ਕਿੱਦਾਂ ਦੇ ਹੋਣੇ ਚਾਹੀਦੇ ਆ। ਕਿਆ ਕਮਾਲ ਦੀ ਜੁਗਤੀ ਪਰਮਾਤਮਾ ਨੇ ਬਣਾਈ। ਇਸ ਵਾਸਤੇ ਸਤਿਗੁਰੂ ਮਹਾਰਾਜ ਜੀ ਕਹਿੰਦੇ, ਜਿਹਨੇ ਗੁਰੂ ਕੋਲ ਆ ਕੇ ਇਹ ਜੁਗਤੀ ਸਮਝ ਲਈ ਹੈ, ਉਹਨੇ ਆਪਣੇ ਅੰਦਰ ਦੀ ਮਲ ਨੂੰ ਧੋ ਲਿਆ, ਉਹ ਜਿਹੜੇ ਮਹਾਂਮੂਰਖ ਅਖਾਉਂਦੇ ਸੀ ਉਹਨਾਂ ਦਾ ਵੀ ਨਿਸਤਾਰਾ ਹੋ ਗਿਆ, ਉਹ ਵੀ ਤਰ ਗਏ, ਉਹ ਵੀ ਸਿਆਣੇ ਹੋ ਗਏ। ਇਹ ਆਪਣੀ ਆਪਣੀ ਜਿੰਦ ਨੂੰ ਅਸੀਂ ਆਵਾਜ਼ ਦੇ ਕੇ ਗੱਲ ਸਮਝਾਉਣੀ ਹੈ ਕਿ ਵੱਡ ਪੁੰਨੀ ਹਰ ਧਿਆਇਆ ਜਨ ਨਾਨਕ ਹਮ ਮੂਰਖ ਮੁਗਧ ਨਿਸਤਾਰੇ ਰਾਮ। ਉਹ ਸਾਡੇ ਵਰਗੇ ਮੂਰਖਾਂ ਦੇ, ਮਹਾਂਮੂਰਖਾਂ ਦਾ ਵੀ ਉਧਾਰ ਕਰ ਸਕਦਾ ਹੈ ਪਰਮਾਤਮਾ ਦਾ ਨਾਮ, ਜਿਹੜਾ ਗੁਰੂ ਦੇ ਰਾਹੀਂ ਸਾਨੂੰ ਪ੍ਰਾਪਤ

दूसरे पदे विच दो गल्लां समझ लैणियां। पहली गल ये जड़े पंज काम क्रोध लोह मोह अहंकार जिहड़े साडे वसों बाहर हो चुके ने, इन्हां नूं असीं वस विच करना है, कंट्रोल विच लिआउणा है, काबू करना है। ते वड्डे तो वड्डा सूरमा भी, वड्डे तो वड्डा जोगी भी, वड्डे तो वड्डे जिहड़ियां धूणियां बाल के बैठदे आ, ये जिन्ना मर्जी जोर ला लैण पंजा नूं वस नहीं कर सकदे। ये साडे वसों बाहर हो चुके आ, इन्हां नूं असीं काबू करना है। काम क्रोध लोह मोह अहंकार, इन्हां दी स्पीड बड़ी तेज है। ते जिहड़ा फुल स्पीड ते जा रहा होवे उहनूं रोकना कोई सौखा नहीं हुंदा। जिहड़ा फुल स्पीड ते जा रहा उहनूं अगे हथ दे के तुसीं रोक लओगे, नहीं रोकिया जा सकता। किसी जुगती नाल ही रुकेगा ना। आ हवाई जहाज है, जदों वह उतरदा कितनी स्पीड दे नाल, ते कोई अगे बंदा हाथ करके, कोई सूरमा कोई योद्धा खलो के कवे जी मैं ते हाथ नाल रोक देंगा, रोक देगा? उदे वास्ते वो जुगती बनी है कि उस तेज हवाई जहाज जो जमीन ते उतरदा उनू केड़े तरीके नाल रोकना है। उदे लिए एक नुकता है, उदे लिए एक जुगती है। साडे अंदर जड़े पंज ने ना, काम क्रोध लोह मोहंकार, इन्हां दी स्पीड बड़ी है। इन्हां नू काबू करना है, इन्हां दी स्पीड घटाउणी है, इन्हां नू रोकना है। किवें रोकोगे? इन्हां नू रोकण वास्ते फिर सानू आ गुरबाणी दित्ती है। इक्को ही तरीका है, होर कोई तरीका नहीं। इन्हां दी गति नू वस विच करना है। गति समझदे हो ना, गति मतलब इहदी रफ्तार, इहदी गति बड़ी तेज है, इहदी रफ्तार बड़ी तेज है। गुरु रामदास महाराज ने शब्द वरतिया वस गत, गत दे तत्ते नू सिहारी गति। इन्हां दी जिहड़ी गति है, रफ्तार है, वह साडे वसों बाहर है, साडे तो नहीं है। वड्डे वड्डे जोगी भी हार गए, बड़े बड़े तपस्वी तप करन वाले भी, पहाड़ दी चोटी ते बैठन वाले भी इन्हां दी गति नू नहीं घट कर सके। इस वास्ते महाराज कहिंदे ये पंजे वस आ जाणगे, इन्हां दी गति जिहड़ी है वह घट जाएगी, ये काबू विच आ जाणगे। पर कदों? जदों नाम ध्याउणा आ जाएगा, होर कोई तरीका नहीं। भुखे रह के नहीं ये वस आउणे, कन्नां च मुंदरां पा के नहीं वस आउणे, तन ते भभूती ला के ये वस नहीं आउणे, ये तागे तवीतां नाल वस नहीं आउणे, ये दुनिया दे जंतरां मंतरां नाल वस नहीं आउणे। ये वस किद्दां आउणगे? जो हर नाम त्याईंदे मेरी जिंदड़िए, तिन्ना पंचे वस गत आए राम। जिन्हां ने हरी दे नाम नू त्याया मन दे राहीं, क्योंकि ये मन ने काबू करना है, तन ने नहीं। ये भी ध्यान रखना भी असी कहीए काम क्रोध लोह मोहंकार नू असी शरीर करके काबू कर लांगे, नहीं, ये मन दे राहीं काबू होने हैं। ते मन कोल पावर होनी चाहीदी है नाम दी, नाम दी पावर होएगी तां वस विच आ सकदे आ। फिर जो जेड़े हर नाम ध्याएंदे, हरी दे नाम नू ध्याउंदे ने मेरी जिंदड़िए, तिन्ना उन्हां ने पंचे पंजां नू वस गत, वस विच उन्हां दी गति नू घटा के उन्हां पंजां नू काबू कर लिया। हुणे ये मन उत्ते काम क्रोध लोह मोहंकार अपना जोर नहीं पाउंदे, क्योंकि काबू आ गए ना, हुणे वस आ गए। दूजी गल, अंदर साडे नव निधियां दा नाम दा खजाना पिया है, सानू पता ही नहीं। अंदर बड़ा कुछ परमात्मा ने रखिया है, पर कदी असी अंदर झाती नहीं मारी। इस देह दे अंदर, इस शरीर दे अंदर खुद रब बैठा होया है, पर असी कदे देखिया भी मेरे अंदर रब बैठा है? असी ते बाहर भालदे हां, टोलदे हां, लभदे हां। इस शरीर दे अंदर उन्हें अमृत रखे है, पर
ਔਰ ਸਾਨੂੰ ਉਹਦਾ ਕਦੇ ਸਵਾਦ ਹੀ ਨਹੀਂ ਆਇਆ। ਇਹਦੇ ਅੰਦਰ ਉਹਨੇ ਨਵ ਨਿਧੀ ਨਾਮ ਦਾ ਖਜ਼ਾਨਾ ਰੱਖਿਆ, ਪਰ ਮੈਂ ਤਾਂ ਸੋਚਦਾ ਮੈਂ ਕੰਗਾਲ ਹਾਂ, ਮੇਰੇ 'ਤੇ ਪੱਲੇ ਹੀ ਕੱਖ ਨਹੀਂ, ਕਿਉਂਕਿ ਅੰਦਰ ਦੀ ਸੋਝੀ ਨਹੀਂ ਹੈ ਨਾ। ਔਰ ਸਭ ਤੋਂ ਵੱਡੀ ਗੱਲ, ਜੋ ਬ੍ਰਹਿਮੰਡ ਹੈ ਸੋਈ ਪਿੰਡ ਹੈ, ਜੋ ਖੋਜੈ ਸੋ ਪਾਵੇ। ਜੋ ਬ੍ਰਹਿਮੰਡ ਵਿੱਚ ਹੈ ਉਹ ਸਾਰਾ ਕੁਛ ਮੇਰੇ ਪਿੰਡੇ ਵਿੱਚ ਰੱਖ ਦਿੱਤਾ ਪਰਮਾਤਮਾ ਨੇ। ਅਗਿਆਨਤਾ ਦੇ ਵੱਸ ਹੋ ਕੇ ਨਹੀਂ ਸਮਝ ਆ ਰਹੀ, ਹਨੇਰੇ 'ਚ ਤਾਂ ਕੁਛ ਵੀ ਨਹੀਂ ਦਿਸਣਾ। ਤੁਸੀਂ ਸੋਨੇ ਦਾ ਪਹਾੜ ਬਣਾ ਦਿਓ, ਅੰਧਕਾਰ ਦੇ ਵਿੱਚ ਹਨੇਰੇ 'ਚ ਤਾਂ ਦਿਸਣਾ ਹੀ ਨਹੀਂ ਉਹ। ਹਾਂ, ਭੁਲੇਖਾ ਪੈ ਸਕਦਾ ਹੈ, ਰੱਸੀ ਨੂੰ ਸੱਪ ਸਮਝ ਸਕਦੇ ਹਾਂ, ਭੁਲੇਖਾ ਪੈ ਸਕਦਾ, ਪਰ ਸੱਚ ਸਮਝ ਵਿੱਚ ਨਹੀਂ ਆਏਗਾ ਜਿੰਨਾ ਚਿਰ ਚਾਨਣ ਨਹੀਂ ਹੋਏਗਾ, ਗਿਆਨ ਨਹੀਂ ਹੋਏਗਾ। ਮਹਾਰਾਜ ਕਹਿੰਦੇ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨ ਮੁੱਖਾਂ ਸਾਧ ਨਾ ਪਾਇਆ, ਜਿਉਂ ਕਸਤੂਰੀ ਮਿਰਗ ਨਾ ਜਾਣੇ ਭਰਮ ਦਾ ਭਰਮ ਭੁਲਾ। ਕਸਤੂਰੀ ਉਹਦੀ ਨਾਭੀ ਵਿੱਚ ਹੈ ਹਿਰਨ ਦੇ, ਪਰ ਉਹਨੂੰ ਪਤਾ ਹੀ ਨਹੀਂ ਲੱਗਦਾ ਖੁਸ਼ਬੋ ਕਿੱਥੋਂ ਆ ਰਹੀ ਹੈ। ਬਸ ਉਸੇ ਭਰਮ ਵਿੱਚ ਉਹ ਦੌੜ ਲਾਉਂਦੇ ਆ ਜਦੋਂ ਹਿਰਨ ਸ਼ਿਕਾਰੀ ਦੇ ਹੱਥ। ਅਸੀਂ ਵੀ ਧਰਮ ਦੀ ਦੁਨੀਆ 'ਚ ਵੀ ਸ਼ਿਕਾਰੀ ਬੈਠੇ ਆ, ਸ਼ਿਕਾਰ ਕਰਨ ਵਾਲੇ। ਉਹ ਕਿਹਨਾਂ ਦਾ ਸ਼ਿਕਾਰ ਕਰਦੇ ਆ? ਜਿਨ੍ਹਾਂ ਨੂੰ ਧਰਮ ਦਾ ਗਿਆਨ ਹੀ ਨਹੀਂ ਹੈ, ਜਿਨ੍ਹਾਂ ਨੂੰ ਅੰਦਰ ਦੀ ਸੋਝੀ ਨਹੀਂ ਹੈ, ਉਹ ਫਿਰ ਉਹਨਾਂ ਦੇ ਵੱਸ ਆ ਜਾਂਦੇ ਆ। ਇਸੇ ਤਰ੍ਹਾਂ ਜਿਵੇਂ ਮਹਾਰਾਜ ਕਹਿੰਦੇ ਕਸਤੂਰੀ ਉਹਦੀ ਨਾਭੀ 'ਚ ਹੈ ਪਰ ਉਹਨੂੰ ਸਮਝ ਨਹੀਂ ਆਉਂਦੀ ਅਤੇ ਸ਼ਿਕਾਰੀ ਦੇ ਹੱਥ ਆ ਜਾਂਦਾ। ਸਾਨੂੰ ਵੀ ਨਹੀਂ ਪਤਾ, ਸਾਡੇ ਅੰਦਰ ਅੰਮ੍ਰਿਤ ਭਰਿਆ ਪਰ ਉਹਦਾ ਸਵਾਦ ਨਹੀਂ ਆ ਰਿਹਾ। ਸਭ ਕੁਛ ਘਰ ਮੈਂ ਬਾਹਰ ਨਾਹੀਂ, ਬਾਹਰ ਟੋਲੇ ਸੋ ਭਰਮ ਭੁਲਾਹੀ। ਸਭ ਕੁਛ ਘਰ 'ਚ ਹੈ। ਹੁਣ ਉੱਥੇ ਤੱਕ ਪਹੁੰਚਣ ਲਈ ਸਾਨੂੰ ਅੰਮ੍ਰਿਤ ਬਾਣੀ ਦਿੱਤੀ ਹੈ, ਉੱਥੇ ਤੱਕ ਪਹੁੰਚਣ ਲਈ ਉਹਦਾ ਨਾਮ ਦਿੱਤਾ ਹੈ ਕਿ ਜਿਹੜਾ ਤੇਰੇ ਅੰਦਰ ਬੈਠਾ ਹੈ ਉਹਦੇ ਨਾਮ ਦਾ ਸਹਾਰਾ ਲੈ, ਜਿਹੜਾ ਅੰਦਰ ਅੰਮ੍ਰਿਤ ਹੈ ਉਹਦੀ ਬਾਣੀ ਦਾ ਸਹਾਰਾ ਲੈ, ਉਹ ਅੰਮ੍ਰਿਤ ਪੀ ਬਾਹਰੋਂ, ਤਾਂ ਕਿ ਅੰਦਰ ਦੇ ਅੰਮ੍ਰਿਤ ਤੱਕ ਤੂੰ ਪਹੁੰਚ ਸਕੇ। ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ, ਦੋਵੇਂ ਗੱਲਾਂ ਸਾਨੂੰ ਸਮਝਾਈਆਂ ਨੇ। ਮਹਾਰਾਜ ਕਹਿੰਦੇ ਜੋ ਹਰ ਨਾਮ ਧਿਆਏ ਦੇ ਮੇਰੀ ਜਿੰਦੜੀਏ, ਤਿੰਨਾ ਪੰਚੇ ਵਸ ਗਤ ਆਏ। ਇਹ ਪੰਜੇ ਉਹਨਾਂ ਦੇ ਵਸ ਆ ਗਏ। ਦੂਜੀ ਗੱਲ, ਅੰਤਰ ਨਵ ਨਿਧ ਨਾਮ ਹੈ, ਨੌ ਨਿਧੀਆਂ ਦਾ ਖਜ਼ਾਨਾ, ਸਫਲਤਾ ਕਾਮਯਾਬੀਆਂ ਦਾ ਖਜ਼ਾਨਾ ਨਾਮ ਹੈ। ਅੰਤਰ ਅੰਦਰ ਮੇਰੀ ਜਿੰਦੜੀ ਹੈ, ਆਪਣੀ ਆਪਣੀ ਜਿੰਦੜੀ ਨੂੰ ਸਮਝਾਉਣਾ, ਪਰ ਉਹ ਸਮਝ ਕਿੱਦਾਂ ਆਵੇ, ਕਿਵੇਂ ਪਤਾ ਲੱਗੇ? ਕਹਿੰਦੇ ਗੁਰ ਸਤਿਗੁਰ ਅਲੱਖ ਲਖਾਏ ਰਾਮ। ਅਲੱਖ ਜਿਹਨੂੰ ਲਖਿਆ ਨਹੀਂ ਜਾ ਸਕਦਾ, ਜਿਹੜਾ ਮੇਰੀ ਸੋਚ ਤੋਂ ਪਰੇ ਹੈ, ਸਮਝ ਤੋਂ ਪਰੇ ਹੈ, ਗਿਆਨ ਤੋਂ ਪਰੇ ਹੈ, ਮੈਂ ਨਹੀਂ ਸਮਝ ਸਕਦਾ। ਘਰ ਹੀ ਮੈਂ ਅੰਮ੍ਰਿਤ ਭਰਪੂਰ, ਉਹ ਅੰਮ੍ਰਿਤ ਕਿੱਥੇ ਹੈ? ਘੱਟ ਘੱਟ ਮੈਂ ਹਰ ਜੂ ਵਸੈ, ਉਹ ਹਰ ਜੀ ਕਿੱਥੇ ਵੱਸਦਾ ਹੈ? ਮੈਨੂੰ ਨਹੀਂ ਪਤਾ, ਮੇਰੀ ਸੋਚ ਤੋਂ ਪਰੇ ਹੈ। ਹਾਂ, ਸਤਿਗੁਰੂ ਦੇ ਚਰਨਾਂ ਵਿੱਚ ਜੇ ਜੁੜ ਜਾਂਗੇ ਤਾਂ ਸਤਿਗੁਰੂ ਸੱਚਾ ਗਿਆਨ ਦੇ ਕੇ ਲਿਖਾਏ, ਉਹ ਸਮਝਾ ਦਿੰਦਾ। ਉਹ ਸਤਿਗੁਰੂ ਜਿਹੜਾ ਹੈ ਉਹ ਉਸ ਅੰਮ੍ਰਿਤ ਤੱਕ ਪਹੁੰਚਾ ਦਿੰਦਾ, ਉਹ ਛੱਡ ਨਹੀਂ ਦਿੰਦਾ। ਅਸੀਂ ਕਿਸੇ ਨੂੰ ਰਸਤਾ ਪੁੱਛੀਏ ਨਾ, ਉਹ ਕਹਿੰਦਾ ਵੀ ਅੱਗੇ ਜਾ ਕੇ ਖੱਬੇ ਹੋ ਜਾਈਂ, ਅੱਗੇ ਜਾ ਕੇ ਸੱਜੇ ਹੋ ਜਾਈਂ, ਉਹ ਦੱਸ ਕੇ ਪਿੱਛੇ ਮੁੜ ਜਾਂਦਾ। ਇੱਕ ਕਹਿੰਦਾ ਤੈਨੂੰ ਨਹੀਂ ਪਤਾ ਲੱਗੇਗਾ, ਆ ਮੈਂ ਤੇਰੇ ਨਾਲ ਚੱਲਦਾ, ਤਾਂ ਕਿ ਤੈਨੂੰ ਸੱਜੇ ਖੱਬੇ ਕੋਈ ਭੁਲੇਖਾ ਨਾ ਪੈ ਜਾਏ, ਮੈਂ ਤੈਨੂੰ ਉੱਥੇ ਤੱਕ ਛੱਡ ਕੇ ਆਉਂਦਾ। ਜੇ ਸਤਿਗੁਰੂ ਜੀ ਨੇ ਇੱਕ ਓਅੰਕਾਰ ਦੀ ਗੱਲ ਕੀਤੀ ਹੈ ਤੇ ਇੱਕ ਓਅੰਕਾਰ ਨਾਲ ਮਿਲਾ ਵੀ ਰਹੇ ਨੇ ਸਤਿਗੁਰੂ। ਜੇ ਘਰ ਦੇ ਅੰਮ੍ਰਿਤ ਦੀ ਗੱਲ ਕੀਤੀ ਹੈ, ਅੰਮ੍ਰਿਤ ਤੱਕ ਪਹੁੰਚਾਉਣ ਦਾ ਨੁਕਤਾ ਵੀ ਸਮਝਾ ਰਹੇ ਹੈ। ਗੁਰੂ ਮਹਾਰਾਜ ਛੱਡ ਕੇ ਨਹੀਂ ਜਾਂਦੇ, ਕੇਵਲ ਇਹ ਨਹੀਂ ਦੱਸਦਾ ਵੀ ਆਹ ਸ਼ਬਦ ਪਿਆ ਤੇ ਪੜ੍ਹੀ ਜਾ, ਉਹਦੇ 'ਚ ਸਮਝਾਇਆ ਵੀ ਗਿਆ ਤੂੰ ਕਿਵੇਂ ਉਸ ਨਿਰੰਕਾਰ ਨੂੰ ਮਿਲ ਸਕਦਾ। ਇਸ ਵਾਸਤੇ ਗੁਰ ਸਤਿਗੁਰ ਅਲੱਖ ਲਖਾਏ ਰਾਮ, ਉਹ ਜਿਹੜਾ ਅੰਦਰ ਨਵ ਨਿਧੀਆਂ ਵਾਲਾ ਨਾਮ ਹੈ, ਉਹ ਕਹਿੰਦੇ ਸਤਿਗੁਰੂ ਹੀ ਉਹਦੀ ਸੋਝੀ, ਉਹਦਾ ਗਿਆਨ
ਕਰਵਾਉਂਦੇ ਤੇ

ਇਹ ਗੱਲ ਸਮਝ ਵਿੱਚ ਆ ਗਈ। ਗੁਰ ਸਤਿਗੁਰ ਅਲੱਖ ਲਖਾਏ ਰਾਮ, ਜਿਵੇਂ ਗੁਰੂ ਨਾਨਕ ਸਾਹਿਬ ਨੇ ਕਿਹਾ ਨਾ, ਪਾਤਾਲਾਂ ਪਾਤਾਲ ਲੱਖ ਆਗਾਸ਼ਾਂ ਆਗਾਸ਼, ਲੱਖਾਂ ਹੀ ਪਾਤਾਲ ਆਕਾਸ਼ ਨੇ। ਅਤੇ ਪੀਰ ਦਸਤਗੀਰ ਕਹਿੰਦਾ, ਮੈਂ ਨਹੀਂ ਮੰਨਦਾ, ਮੈਨੂੰ ਤਾਂ ਸੱਤ ਦਾ ਪਤਾ ਹੈ, 14 ਭਵਨਾਂ ਦਾ ਪਤਾ ਹੈ, ਤੁਸੀਂ ਗੱਲ ਲੱਖਾਂ ਦੀ ਕੁਫਰ ਤੋਲਦੇ ਹੋ। ਮਹਾਰਾਜ ਕਹਿੰਦੇ, ਤੇਰੀ ਪਹੁੰਚ 14 ਭਵਨਾਂ ਤੱਕ ਹੈ, ਮੇਰੀ ਪਹੁੰਚ ਲੱਖਾਂ ਤੱਕ ਹੈ। ਕਹਿੰਦੇ, ਜੀ ਦਿਖਾਓ ਫਿਰ। ਉਹ ਕਹਿੰਦੇ, ਤੂੰ ਤਿਆਰ ਹੋ ਜਾ ਦੇਖਣ ਵਾਸਤੇ, ਮੈਂ ਤੈਨੂੰ ਦਿਖਾ ਦਿੰਦਾ। ਫਿਰ ਉਹਦੇ ਪੁੱਤਰ ਨੂੰ ਲੈ ਕੇ ਗੁਰੂ ਨਾਨਕ ਸਾਹਿਬ ਜੀ ਜਦੋਂ ਜਾਂਦੇ ਆ, ਅੱਗੋਂ ਪਤਾ ਹੀ ਨਹੀਂ, ਪਤਾਲਾਂ ਦੇ ਪਤਾਲ, ਪਤਾਲਾਂ ਦੇ ਪਤਾਲ, ਆਕਾਸ਼ਾਂ ਦੇ ਆਕਾਸ਼, ਪਤਾ ਹੀ ਨਹੀਂ ਕਿੰਨੇ ਆ। ਅਖੀਰ ਹੱਥ ਜੁੜ ਗਏ ਵੀ ਬਸ ਮੈਨੂੰ ਹੁਣ ਵਾਪਸ ਲੈ ਚੱਲੋ, ਇਹ ਤਾਂ ਮੁੱਕਦਾ ਹੀ ਨਹੀਂ ਪਏ। ਜਦੋਂ ਪਤਾ ਲੱਗਾ ਵੀ ਸਤਿਗੁਰੂ ਜਿਹੜੇ ਨੇ, ਉਹ ਜਿਹਨੂੰ ਅਸੀਂ ਨਹੀਂ ਲੱਖ ਸਕਦੇ, ਜਾਣ ਸਕਦੇ, ਉਹ ਸਤਿਗੁਰੂ ਸਾਨੂੰ ਉਹਦੀ ਸੋਝੀ ਦਿੰਦੇ ਆ। ਫਿਰ ਸਤਿਗੁਰੂ ਮਹਾਰਾਜ ਦੇ ਚਰਨਾਂ 'ਚ ਜਿਹੜਾ ਜੁੜ ਗਿਆ, ਜਿਹਨੇ ਗੁਰੂ ਪਾਤਸ਼ਾਹ ਅੱਗੇ ਫਿਰ ਬੇਨਤੀ ਕੀਤੀ, ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਫਿਰ ਕੀਤੀ ਨਾ ਗੁਰੂ ਪਾਤਸ਼ਾਹ ਨੇ ਕਿਰਪਾ, ਫਿਰ ਗੁਰ ਆਸਾ ਮਨ ਸਾ ਪੂਰੀਆ, ਗੁਰੂ ਮਹਾਰਾਜ ਨੇ ਆਸ ਪੂਰੀ ਕਰਤੀ। ਮਨਸਾ, ਮਨ ਵਿੱਚ ਜਿਹੜੀ ਇੱਛਾ ਸੀ ਆਪਣੇ ਮੂਲ ਨਾਲ ਜੁੜਨ ਦੀ, ਪਰਮੇਸ਼ਵਰ ਨੂੰ ਮਿਲਣ ਦੀ, ਉਹ ਪੂਰੀ ਕਰ ਦਿੱਤੀ। ਗੁਰ ਨੇ ਰਾਰੇ ਨੂੰ ਸਿਹਾਰੀ, ਗੁਰ ਨੇ

ਰਾਮ ਜਦੋਂ ਹਰੀ ਮਿਲ ਪਿਆ ਮਨ ਦੀਆਂ ਸਾਰੀਆਂ ਭੁੱਖਾਂ ਹੀ ਮਿਟ ਗਈਆਂ। ਇੱਕ ਤਨ ਦੀ ਭੁੱਖ ਹੈ, ਇੱਕ ਮਨ ਦੀ ਭੁੱਖ ਹੈ। ਮਨ ਵਿੱਚ ਜਿੰਨੀਆਂ ਵੀ ਭੁੱਖਾਂ ਸੀ ਸਾਰੀਆਂ ਦੀਆਂ ਸਾਰੀਆਂ ਖਤਮ ਹੋ ਗਈਆਂ, ਜਾਂ ਕਹਿ ਲਓ ਕਿ ਪ੍ਰਭੂ ਨੂੰ ਮਿਲਣ ਦੀ ਭੁੱਖ ਵੀ ਅੰਦਰੋਂ ਮਿਟ ਗਈ। ਜਦੋਂ ਸਤਿਗੁਰੂ ਨੇ ਮੈਨੂੰ ਹਰ ਮਿਲਿਆ, ਹਰੀ ਦੇ ਨਾਲ ਮਿਲਾ ਤਾ ਅਤੇ ਮੈਨੂੰ ਪਿਆਰਾ ਮਿਲ ਪਿਆ। ਧੁਰ ਮਸਤਕ ਹਰ ਪ੍ਰਭ ਲਿਖਿਆ ਮੇਰੀ ਜਿੰਦੜੀ ਏ, ਜਨ ਨਾਨਕ ਹਰ ਗੁਣ ਗਾਏ ਰਾਮ। ਇਹ ਮੇਰੀ ਜਿੰਦੜੀ ਏ, ਜਿਨ੍ਹਾਂ ਨੇ ਗੁਰੂ ਨੂੰ ਮਿਲ ਕੇ ਹਰੀ ਦੇ ਗੁਣ ਗਾ ਕੇ ਅੰਦਰ ਜਨ ਵਾਲੀ, ਜਨ ਦਾ ਭਾਵ ਹੈ ਜਿਹਦੇ 'ਚ ਹੋਮੇ ਨਹੀਂ, ਕਿਉਂਕਿ ਪ੍ਰਭੂ ਨੂੰ ਉਹੀ ਮਿਲੇਗਾ ਜਿਹਦੇ ਵਿੱਚ ਹੋਮੇ ਨਹੀਂ ਹੈ, ਹੰਕਾਰ ਨਹੀਂ ਹੈ। ਔਰ ਹੰਕਾਰ ਹੀ ਸਭ ਤੋਂ ਵੱਡੀ ਰੁਕਾਵਟ ਹੈ ਪ੍ਰਭੂ ਦੇ ਮਿਲਾਪ ਵਿੱਚ। ਇਹ ਮੈਂ ਮੇਰੀ ਜਿਹੜੀ ਹੈ ਨਾ, ਇਹ ਸਭ ਤੋਂ ਵੱਡੀ ਰੁਕਾਵਟ ਹੈ। ਅਤੇ ਜੋ ਮਰਜ਼ੀ ਅਸੀਂ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲਈਏ, ਮੁੱਖ 'ਚੋਂ ਮੈਂ ਮੇਰੀ ਨਿਕਲ ਹੀ ਆਉਂਦਾ। ਮੈਂ ਹਾਂ, ਇਹ ਮੇਰਾ ਹੈ, ਇਹ ਮੈਂ ਹਾਂ, ਬਸ ਮੈਂ ਮੇਰੀ ਨਿਕਲ ਹੀ ਆਉਂਦਾ। ਅਤੇ ਮੈਂ ਮੇਰੀ 'ਤੇ ਰੁਕਾਵਟ ਹੈ ਸਭ ਤੋਂ ਵੱਡੀ। ਪੜ੍ਹਦਿਆਂ ਕਿੰਨੇ ਸਾਲ ਹੋ ਗਏ ਨੇ, ਪਰ ਕਦੀ ਅਸੀਂ ਉਹਦੇ 'ਤੇ ਆਪਣੇ ਆਪ ਨੂੰ ਦੇਖਦੇ ਹਾਂ ਵੀ ਮੈਂ ਖਰਾ ਉਤਰਦਾ? ਕਬੀਰ, ਮੇਰਾ ਮੁਜਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝਕੋ ਸੌਂਪ ਤੇ ਕਿਆ ਲਾਗੈ, ਮੇਰਾ ਮੇਰਾ ਕੁਛ ਵੀ ਨਹੀਂ ਹੈ ਵਾਹਿਗੁਰੂ ਜੀ, ਇਹ ਸਭ ਤੇਰਾ ਹੈ, ਇਹ ਸਭ ਤੇਰਾ ਹੈ। ਹਰ ਵੇਲੇ ਮੁੱਖ ਤੋਂ ਤੇਰਾ ਤੇਰਾ ਤੇਰਾ ਤੇਰਾ ਨਿਕਲਦਾ, ਹਰ ਵੇਲੇ ਤੇ ਮੁੱਖ ਤੋਂ ਮੇਰਾ ਮੇਰਾ ਨਿਕਲ ਰਿਹਾ, ਮੇਰਾ ਹੈ, ਮੇਰਾ ਹੈ, ਮੈਂ ਆ, ਮੈਂ ਆ, ਇਹ ਮੈਂ ਹੀ ਤੇ ਰੁਕਾਵਟ ਹੈ। ਜਨ ਦੇ ਵਿੱਚ ਮੈਂ ਮੇਰੀ ਨਹੀਂ ਹੁੰਦੀ, ਜਿਹੜਾ ਜਨ ਹੁੰਦਾ ਨਾ ਉਹਦੇ 'ਚ ਮੈਂ ਮੇਰੀ ਨਹੀਂ ਹੁੰਦੀ, ਉਹਦੇ ਵਿੱਚ ਹੁੰਦਾ ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ, ਤੇਰਾ ਹੀ ਹੈ ਸਭ ਕੁਛ। ਜਿਹਨੇ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਜੁੜ ਕੇ ਜਨ ਬਣਨਾ ਕੀਤਾ, ਉਹ ਜਨ ਬਣ ਕੇ ਜਦੋਂ ਪਰਮੇਸ਼ਵਰ ਦੇ ਵਾਹਿਗੁਰੂ ਜੀ ਦੇ ਗੁਣ ਗਾਉਂਦਾ ਹੈ, ਜਨ ਨਾਨਕ ਹਰ ਗੁਣ ਗਾਏ ਰਾਮ, ਰਾਮ ਦੇ ਗੁਣ ਗਾਉਣੇ ਆ ਬੰਦੇ ਦੇ ਨਹੀਂ। ਜਦੋਂ ਸਤਿਗੁਰੂ ਨੂੰ ਮਿਲ ਕੇ ਜਨ ਵਾਲੀ ਅਵਸਥਾ ਬਣਾਈ, ਹੋਮੇ ਨੂੰ ਵਿੱਚੋਂ ਅਹੰਕਾਰ ਨੂੰ ਕੱਢਿਆ, ਤੇ ਸਤਿਗੁਰੂ ਨੇ ਪਹਿਲਾਂ ਸੇਵਾ ਦਿੱਤੀ ਕਰਨ ਲਈ, ਸੇਵਾ ਕਰ ਜੇ ਸਾਲਸ ਰਾਏ ਜੋਹਰੀ ਗੁਰੂ ਨਾਨਕ ਸਾਹਿਬ ਜੀ ਕੋਲ ਆ ਕੇ ਕਹਿੰਦਾ ਵੀ ਮੈਨੂੰ ਤੁਸੀਂ ਸੋਝੀ ਦਿਓ, ਗਿਆਨ ਦਿਓ, ਮਹਾਰਾਜ ਕਹਿੰਦੇ ਤੂੰ ਤੇ ਜੋਹਰੀ ਹੈ, ਤੈਨੂੰ ਗਿਆਨ ਦੀ ਕੀ ਲੋੜ ਹੈ, ਤੂੰ ਤੇ ਪਰਖੂ ਹੈ, ਤੂੰ ਤੇ ਪਰਖ ਕੇ, ਜਿਹੜਾ ਇਹ ਕੀਮਤੀ ਰਤਨ ਸੀ, ਹੀਰਾ ਸੀ, ਤੂੰ ਇਹਨੂੰ ਪਰਖ ਕੇ ਹੀ ਆਇਆ ਨਾ ਮੇਰੇ ਕੋਲ, ਤੇਰੇ ਕੋਲ ਪਰਖੂ ਵਾਲੀ ਅੱਖ ਹੈ। ਕਹਿੰਦਾ ਮਹਾਰਾਜ ਮੈਂ ਇਹਨੂੰ ਪਰਖ ਸਕਦਾ, ਆਪਣੇ ਅੰਦਰ ਨੂੰ ਨਹੀਂ ਪਰਖ ਸਕਦਾ, ਮੇਰੇ ਕੋਲ ਉਹ ਅੱਖ ਨਹੀਂ ਵੀ ਮੈਂ ਆਪਣੇ ਅੰਦਰ ਨੂੰ ਵੀ ਪਰਖ ਲਾਂ, ਮੇਰੇ 'ਤੇ ਕਿਰਪਾ ਕਰੋ। ਮਹਾਰਾਜ ਕਹਿੰਦੇ ਇਹ ਤਾਂ ਹੋਣਾ ਜੇ ਤੂੰ ਮੈਂ ਅੰਦਰੋਂ ਮਿਟਾਏਗਾ। ਮਹਾਰਾਜ ਕਹਿੰਦੇ ਆਹ ਕੌਣ ਹੈ ਜਿਹੜੇ ਤੇਰੇ ਨਾਲ ਖਲੋਤਾ ਹੈ? ਕਹਿੰਦਾ ਮੇਰਾ ਨੌਕਰ ਹੈ, ਮੈਂ ਇਹਦਾ ਮਾਲਕ ਹਾਂ, ਮੈਂ ਆ ਗਈ ਨਾ, ਮੈਂ ਇਹਦਾ ਮਾਲਕ ਹਾਂ ਅਤੇ ਇਹ ਮੇਰਾ ਨੌਕਰ ਹੈ। ਬਸ ਸਾਹਿਬ ਕਹਿੰਦੇ ਫਿਰ ਇਹ ਮੈਂ ਹੀ ਤੇ ਰੁਕਾਵਟ ਹੈ। ਕਹਿੰਦੇ ਜੀ ਕੀ ਕਰਾਂ? ਕਹਿੰਦੇ ਇਹ ਭਾਈ ਅਧਰਕਾ ਇਹਦੇ ਪੈਰੀਂ ਪੈ, ਇਹਦੇ ਅੱਗੇ ਝੁੱਕ, ਇਹਦੇ ਅੱਗੇ ਨਿਭ ਜਾ। ਉਹ ਨਿਭਣਾ ਨਹੀਂ, ਕਿਹੜਾ ਨਿਭਣਾ ਸੀ? ਮਹਾਰਾਜ ਕਹਿੰਦੇ ਜੋ ਦੇਸੈ ਗੁਰ ਸਿੱਖੜਾ ਤਿਸ ਨਿਭ ਨਿਭ ਲਾਗੋ ਪਾਏ ਜੀ। ਉਹਦੀ ਕਮਾਈ ਸੀ ਅੰਦਰ, ਭਾਈ ਅਧਰਕੇ ਦੇ ਅੰਦਰ ਉਹਦੀ ਕਮਾਈ ਸੀ। ਮਹਾਰਾਜ ਕਹਿੰਦੇ ਇਹਦੇ ਅੱਗੇ ਝੁੱਕ, ਉਹਨੇ ਇੱਕ ਸੈਕਿੰਡ ਨਹੀਂ ਲਾਇਆ ਝੁੱਕਣ ਲੱਗਿਆ, ਇਹ ਨਹੀਂ ਸੋਚਿਆ ਵੀ ਮੈਂ ਮਾਲਕ ਹਾਂ ਇਹ ਨੌਕਰ ਹੈ, ਉਸੇ ਵੇਲੇ ਝੁੱਕ ਗਿਆ। ਮਹਾਰਾਜ ਕਹਿੰਦੇ ਬਸ ਤੇਰਾ ਨਾਮ ਹੁਣ ਸਦੀਆਂ ਤੱਕ ਰਹੇਗਾ, ਝੁੱਕ ਗਿਆ ਨਾ। ਸਾਨੂੰ ਝੁੱਕਣਾ ਤਾਂ ਆਉਂਦਾ ਨਹੀਂ, ਮਨ 'ਤੇ ਝੁੱਕਦਾ ਨਹੀਂ। ਜਿੰਨੀ ਵਾਰ ਵੀ ਅਸੀਂ ਪਟਨਾ ਸਾਹਿਬ ਦੀ ਧਰਤੀ 'ਤੇ ਜਾਵਾਂਗੇ ਤਾਂ ਸਾਲਸ ਰਾਹੇ ਜੋਹਰੀ ਦਾ ਨਾਮ ਸਾਨੂੰ ਹਰ ਵਾਰ ਸੁਣਨ ਨੂੰ ਮਿਲੇਗਾ, ਹਰ ਵਾਰ, ਕਿਉਂਕਿ ਝੁੱਕ ਗਿਆ, ਉਹਨੂੰ ਝੁੱਕਣਾ ਆ ਗਿਆ। ਅਸੀਂ ਜਨ ਬਣ ਕੇ ਜਦੋਂ ਪਰਮੇਸ਼ਵਰ ਦੇ ਗੁਣ ਗਾਵਾਂਗੇ, ਫਿਰ ਧੁਰ ਤੋਂ, ਪਰਮੇਸ਼ਵਰ ਧੁਰ ਤੋਂ,
ਉਹ ਸਾਡੇ ਮਸਤਕ 'ਤੇ ਲਿਖ ਦੇਗਾ ਵੀ ਆਹ ਜਨ ਮੈਨੂੰ ਮਿਲ ਸਕਦਾ। ਲਿਖਣਾ ਉਹਨੇ, ਇਜਾਜ਼ਤ ਉਹਨੇ ਦੇਣੀ ਹੈ। ਪ੍ਰਭੂ ਨੂੰ ਮਿਲਣ ਦੀ ਇਜਾਜ਼ਤ ਪ੍ਰਭੂ ਨੇ ਹੀ ਦੇਣੀ ਹੈ। ਆਪਾਂ ਕਿਸੇ ਵੱਡੇ ਆਫਿਸਰ ਦੇ ਜਾਣਾ ਹੋਵੇ, ਅਸੀਂ ਵਾਰ ਵਾਰ ਉੱਥੇ ਰਿਕੁਐਸਟ ਪਾਉਂਦੇ ਹਾਂ, ਬੇਨਤੀ ਕਰਦੇ ਹਾਂ, ਮੈਂ ਮਿਲਣਾ ਮਿਲਣਾ। ਜੇ ਉਹ ਅੰਦਰੋਂ ਇਜਾਜ਼ਤ ਦੇਗਾ ਤਾਂ ਹੀ ਮਿਲ ਸਕਦੇ ਹਾਂ ਨਾ। ਜੇ ਉਹ ਅੰਦਰੋਂ ਕਹੇਗਾ ਬੈਠਾ ਆਪਣੀ ਕੁਰਸੀ ਦੇ ਵੀ ਹਾਂ ਵੀ ਇਹਨੂੰ ਅੰਦਰ ਭੇਜ ਦਿਓ ਮੈਂ ਮਿਲਣਾ, ਤਾਂ ਉਹ ਅੰਦਰ ਆ ਕੇ ਮਿਲ ਸਕਦਾ। ਪਰਮੇਸ਼ਵਰ ਨੂੰ ਮਿਲਣ ਲਈ ਵੀ ਉਹਦੀ ਇਜਾਜ਼ਤ ਚਾਹੀਦੀ ਹੈ, ਉਹਦੀ ਆਗਿਆ ਚਾਹੀਦੀ ਹੈ। ਉਹਦੀ ਆਗਿਆ ਤੋਂ ਬਿਨਾਂ ਨਹੀਂ ਮਿਲਿਆ ਜਾਣਾ ਫਿਰ, ਨਹੀਂ ਤਾਂ ਆ ਜਿੰਨੇ ਦੰਬੀ ਪਖੰਡੀ ਆ ਸਾਰੇ ਹੀ ਮਿਲ ਲੈਂਦੇ, ਜਿੰਨੇ ਕਰਮ ਕਾਂਢੀ ਨੇ ਸਭ ਮਿਲ ਲੈਂਦੇ। ਨਹੀਂ, ਫਿਰ ਥੋੜ੍ਹਾ ਜਿਹਾ ਸਮਝ ਲੈਣਾ, ਜਿਹਨੇ ਗੁਰਮੁਖ ਗੁਰੂ ਚਰਨੀ ਲੱਗ ਕੇ ਜਨ ਬਣ ਕੇ ਉਹਦੇ ਗੁਣ ਗਾਏ, ਪਹਿਲਾਂ ਗੁਣ ਤਾਂ ਗਾ ਲਈਏ, ਪਹਿਲਾਂ ਗੁਰਦੁਆਰੇ 'ਤੇ ਆ ਜਾਈਏ, ਗੁਰੂ ਚਰਨੀ ਤਾਂ ਲੱਗ ਜਾਈਏ, ਫਿਰ ਉਹਨੇ ਧੁਰ ਤੋਂ ਸਾਡੇ ਮਸਤਕ 'ਤੇ ਲਿਖ ਦੇਣਾ ਕਿ ਆਹ ਮੈਨੂੰ ਆ ਕੇ ਮਿਲ ਸਕਦਾ। ਇਹਦੇ ਲਈ ਦਰਗਾਹ ਦੇ ਦਰਵਾਜ਼ੇ ਖੁੱਲ੍ਹੇ ਨੇ। ਇਹਦੇ ਵਾਸਤੇ ਇਹ ਅੰਦਰ ਵੀ ਸੱਚਖੰਡ ਹੈ ਜਿੱਥੇ ਉਹ ਬੈਠਾ ਨਿਰੰਕਾਰ, ਉਹ ਦਰਵਾਜ਼ਾ ਜਿਹਨੂੰ ਕਹਿੰਦੇ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ, ਰਖਾਇਆ ਗੁਰਦੁਆਰੇ ਲਾਏ ਭਾਵਨੀ, ਇੱਕ ਨਾ ਦਸਵਾਂ ਦੁਆਰ ਦਿਖਾਇਆ। ਉਹ ਅੰਦਰ ਹੀ ਹੈ, ਪਰ ਇਜਾਜ਼ਤ ਮਿਲੇਗੀ ਤਾਂ ਹੀ ਉੱਥੇ ਤੱਕ ਪਹੁੰਚਾਂਗੇ ਨਾ। ਉਹ ਗੁਰੂ ਦੇ ਰਾਹੀਂ ਹੀ ਸਾਨੂੰ ਇਜਾਜ਼ਤ ਮਿਲਣੀ ਹੈ। ਫਿਰ ਜਦੋਂ ਜਨ ਬਣ ਕੇ ਗੁਣ ਗਾਏ, ਧੁਰ ਤੋਂ ਮਸਤਕ ਉੱਤੇ ਹਰੀ ਪ੍ਰਭੂ ਨੇ ਲਿਖ ਦਿੱਤਾ ਕਿ ਇਹ ਹੁਣ ਮੈਨੂੰ ਮਿਲਣ ਦੇ ਯੋਗ ਹੋ ਚੁੱਕਾ ਹੈ, ਹੁਣ ਇਹ ਆ ਕੇ ਮੈਨੂੰ ਮਿਲ ਸਕਦਾ ਹੈ। ਗੁਰਮੁਖ ਜਨਮ ਸਵਾਰ ਦਰਗਹ ਚੱਲਿਆ, ਸੱਚੀ ਦਰਗਹ ਜਾਏ ਸੱਚਾ ਪਿੜ ਮੱਲਿਆ। ਗੁਰੂ ਸਾਹਿਬ ਕਿਰਪਾ ਕਰਨ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਇਸ ਪਾਵਨ ਸ਼ਬਦ ਦੇ ਵਿੱਚ ਜੋ ਪਹਿਲੇ ਦੋ ਪਦਿਆਂ ਦੀ ਵਿਚਾਰ ਸਤਿਗੁਰੂ ਜੀ ਨੇ ਆਪ ਤੁਰਠ ਕੇ ਕਰਵਾਈ ਹੈ, ਇਹ ਸਾਡੀ ਪਕੜ ਵਿੱਚ ਆ ਜਾਏ, ਸਮਝ ਵਿੱਚ ਆ ਜਾਏ। ਇਹ ਸਭ ਤੋਂ ਪਹਿਲਾਂ ਸਾਡਾ ਕਦਮ ਗੁਰੂ ਵੱਲ ਹੋਵੇ, ਗੁਰੂ ਮਹਾਰਾਜ ਦੇ ਚਰਨਾਂ 'ਚ ਜੁੜ ਕੇ ਮਨ ਨੂੰ ਅਸੀਂ ਜਨ ਬਣਾ ਕੇ ਫਿਰ ਅਸੀਂ ਕਾਮਯਾਬੀ ਸਫਲਤਾ ਹਾਸਲ ਜਿਹੜਾ ਉਹ ਕਰ ਸਕਦੇ ਹਾਂ। ਹੁਣ ਮਨ ਗੁਰੂ ਦੇ ਚਰਨਾਂ 'ਚ ਕਿੱਦਾਂ ਆਵੇ, ਇਹ ਅੰਦਰ ਦੀ ਜਿੰਦ ਨੂੰ ਆਵਾਜ਼ ਦੇਣੀ, ਕਿਉਂਕਿ ਇਹ ਉਹਦਾ ਰੂਪ ਹੈ ਨਾ, ਮਨ ਤੋਂ ਜੋਤ ਸਰੂਪ ਹੈ ਇਹ, ਉਹ ਮਨ ਅੰਦਰ ਜਿੰਦ ਨੂੰ ਕਹਿਣਾ ਪੈਣਾ, ਜਿੰਦੇ ਇਹਨੂੰ ਪ੍ਰੇਰ ਕੇ ਗੁਰੂ ਚਰਨਾਂ 'ਚ ਲੈ ਕੇ ਆ, ਫਿਰ ਕਾਮਯਾਬੀ ਅਤੇ ਸਫਲਤਾ ਹਾਸਲ ਹੋਣੀ ਹੈ। ਸ਼ਬਦ ਦੀ ਵਿਚਾਰ ਦੇ ਨਾਲ ਨਾਲ ਮਹਾਨ ਸੂਰਮੇ ਯੋਧੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜਿਨ੍ਹਾਂ ਦਾ ਅੱਜ ਜਨਮ ਦਿਨ, ਦੇਖੋ ਕੈਸਾ ਗੁਰੂ ਕਾ ਘਰ ਹੈ, ਜਿੱਥੇ ਗੁਰੂ ਸਾਹਿਬਾਨ ਭਗਤ ਸਾਹਿਬਾਨਾਂ ਦੇ ਅਸੀਂ ਦਿਹਾੜੇ ਮਨਾਉਂਦੇ ਹਾਂ, ਉੱਥੇ ਜਿਨ੍ਹਾਂ ਨੇ ਗੁਰੂ ਨੂੰ ਸਮਰਪਿਤ ਹੋ ਕੇ ਆਪਣਾ ਆਪਾ ਜੀਵਨ ਜਿਹੜਾ ਗੁਰੂ ਨੂੰ ਸਮਰਪਿਤ ਹੋ ਕੇ ਜਿਉਣਾ ਕੀਤਾ, ਅਸੀਂ ਉਹਨਾਂ ਦੇ ਵੀ ਦਿਨ ਯਾਦ ਕਰਕੇ ਉਹਨਾਂ ਦੇ ਦਿਨ ਵੀ ਅਸੀਂ ਮਨਾਉਂਦੇ ਹਾਂ। ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਇਹ ਲਾਹੌਰ ਦੇ ਵਿੱਚ ਇੱਕ ਪਿੰਡ ਹੈ ਆਹਲੂ, ਇਹ ਆਹਲੂ ਤੋਂ ਆਹਲੂਵਾਲੀਆ ਬਣ ਗਿਆ। ਸਰਦਾਰ ਬਦਰ ਸਿੰਘ ਜੀ ਦੇ ਘਰ ਵਿੱਚ ਇਹਨਾਂ ਦਾ ਜਨਮ ਹੁੰਦਾ ਹੈ। ਸਮਾਂ ਪਾ ਕੇ ਪਿਤਾ ਜੀ ਸਰੀਰ ਛੱਡ ਜਾਂਦੇ ਆ, ਜੱਸਾ ਸਿੰਘ ਨਾਮ ਰੱਖਿਆ ਗਿਆ, ਇੱਕ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਇੱਕ ਸਰਦਾਰ ਜੱਸਾ ਸਿੰਘ ਰਾਮਗੜੀਆ। ਉਹ ਰਾਮ ਰੌਣੀ ਦਾ ਕਿਲਾ ਸੀ, ਜਿੱਥੋਂ ਇਹ ਰਾਮ ਰੌਣੀ ਦੇ ਕਿਲੇ ਤੋਂ ਰਾਮਗੜੀਆ ਬਣ ਗਿਆ, ਇਹ ਜਿਹੜਾ ਨਾਮ ਦੇ ਨਾਲ ਜੁੜਿਆ ਹੈ। ਸਮਾਂ ਪਾ ਕੇ ਮਾਤਾ ਜੀ ਇਹਨਾਂ ਨੂੰ ਦਿੱਲੀ ਲੈ ਕੇ ਆਏ, ਮਾਤਾ ਸਾਹਿਬ ਕੌਰ ਜੀ ਦੇ ਕੋਲ। ਇੱਥੇ ਫਿਰ ਮਾਤਾ ਸਾਹਿਬ ਕੌਰ ਜੀ ਨੇ ਇਹਨਾਂ ਨੂੰ ਗੁੜਤੀ ਦਿੱਤੀ, ਅਸੀਸ ਦਿੱਤੀ, ਪੋਤਾ ਮਾਤਾ ਕੀ ਅਸੀਸ, ਨਿਮਖ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀ। ਕੀਰਤਨ ਬੜਾ ਸੋਹਣਾ ਕਰਦੇ ਸੀ, ਬੜਾ ਸੁਰ ਵਿੱਚ ਔਰ ਰਸ ਭਿੰਨਾ ਕੀਰਤਨ ਇਹਨਾਂ ਨੇ ਕਰਨਾ, ਅਤੇ ਮਾਤਾ ਸਾਹਿਬ ਕੌਰ ਜੀ ਬੜੇ ਖੁਸ਼ ਹੁੰਦੇ ਸੀ ਇਹਨਾਂ ਦਾ ਕੀਰਤਨ ਸੁਣ ਕੇ। ਇਹਨਾਂ ਨੂੰ ਫਿਰ ਜਿਹੜੀ ਗੁਰਮਤ ਵਿੱਦਿਆ ਵੀ ਦਿੱਤੀ ਔਰ ਨਾਲ ਦੀ ਨਾਲ ਸ਼ਸਤਰ ਵਿੱਦਿਆ ਵੀ, ਸ਼ਾਸਤਰ ਅਤੇ ਸ਼ਸਤਰ ਦਾ
ਗਿਆਤਾ ਇਹਨਾਂ ਨੂੰ ਬਣਾਇਆ ਗਿਆ, ਬਾਣੀ ਔਰ ਬਾਣੀ ਦੇ ਧਾਰਨੀ ਬਣ ਗਏ, ਬਾਣੀ ਅਤੇ ਬਾਣੀ ਦੇ ਰੰਗ ਵਿੱਚ ਰੰਗੇ ਗਏ। ਇਹਨਾਂ ਦੇ ਮਾਮਾ ਜੀ ਫਿਰ ਬੇਨਤੀ ਕਰਕੇ ਮਾਤਾ ਸਾਹਿਬ ਕੌਰ ਜੀ ਨੂੰ ਵੀ ਇਹ ਸਾਨੂੰ ਦੇ ਦਿਓ, ਉਹਨਾਂ ਦੇ ਘਰ ਔਲਾਦ ਨਹੀਂ ਸੀ ਕੋਈ, ਉਹ ਬੇਨਤੀ ਕਰਕੇ ਅੰਮ੍ਰਿਤਸਰ ਸਾਹਿਬ ਲੈ ਆਏ। ਇੱਥੇ ਫਿਰ ਨਵਾਬ ਕਪੂਰ ਸਿੰਘ ਜੀ ਦੀ ਸੰਗਤ ਜਿਹੜੀ ਸੀ ਉਹ ਕਰਨ ਵਾਸਤੇ ਮਿਲੀ, ਉਹ ਵੀ ਬੜੇ ਪ੍ਰਸੰਨ ਹੋਏ ਇਹਨਾਂ ਦਾ ਕੀਰਤਨ ਸੁਣ ਕੇ। ਇਹਨਾਂ ਦੇ ਅੰਦਰ ਜਿਹੜੀ ਲਗਨ ਸੀ ਗੁਰੂ ਪਾਤਸ਼ਾਹ ਦੇ ਪ੍ਰਤੀ, ਉਹ ਵੀ ਕਹਿੰਦੇ ਬਹੁਤ ਪ੍ਰਸੰਨ ਹੋਏ ਸੀ। ਸਮਾਂ ਪਾ ਕੇ ਫਿਰ ਵੱਖ ਵੱਖ ਇਲਾਕਿਆਂ ਦੇ ਵਿੱਚ ਵਿਚਰਨਾ, ਨਾਮ ਦੀ ਕਮਾਈ ਕਰਨ ਵਾਲਿਆਂ ਦਾ ਸੰਗ ਮਿਲ ਗਿਆ, ਸੂਰਵੀਰ ਬਹਾਦਰ ਯੋਧਿਆਂ ਦਾ ਸੰਗ ਮਿਲ ਗਿਆ। ਔਰ ਕਹਿੰਦੇ ਨੇ ਇੰਨੇ ਬਹਾਦਰ ਯੋਧੇ ਸੂਰਵੀਰ ਬਣ ਗਏ ਕਿ ਜਦੋਂ ਵੱਡਾ ਪਿਛਲੇ ਦਿਨੀ ਹੁਣ ਛੋਟਾ ਘੱਲੂਘਾਰਾ ਸੀ, ਫਿਰ ਵੱਡਾ ਘੱਲੂਘਾਰਾ, ਉਸ ਵੱਡੇ ਘੱਲੂਘਾਰੇ ਦੇ ਵਿੱਚ ਜਿੱਥੇ ਸਰਦਾਰ ਚੜ੍ਹਤ ਸਿੰਘ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਕਹਿਣ ਲੱਗੇ ਜਿਹੜੇ ਦਾਦਾ ਜੀ ਹੋਏ ਆ, ਉਹ ਉਹਨਾਂ ਦੀ ਸੰਗਤ ਵਿੱਚ ਸਰਦਾਰ ਜੱਸਾ ਸਿੰਘ ਆਲੂਵਾਲੀਆ ਫਿਰ ਵੱਡੇ ਘੱਲੂਘਾਰੇ ਦੇ ਵਿੱਚ ਬੜੀ ਦਲੇਰੀ ਨਾਲ ਬਹਾਦਰੀ ਨਾਲ ਜੂਝਦੇ ਆ। ਕਈ ਜ਼ਖਮ ਵੀ ਇਹਨਾਂ ਦੇ ਸਰੀਰ 'ਤੇ ਹੋ ਜਾਂਦੇ ਆ, ਪਰ ਉਸ ਵੇਲੇ ਇਹਨਾਂ ਨੇ ਮੈਦਾਨ ਨਹੀਂ ਛੱਡਿਆ। ਫਿਰ ਦਿੱਲੀ ਤੱਕ ਵੀ ਇਹਨਾਂ ਨੇ ਜਿਹੜਾ ਆਪਣਾ ਜੌਹਰ ਦਿਖਾਇਆ, ਦਿੱਲੀ ਨੂੰ ਵੀ ਜਿੱਤ ਲਿਆ, ਲਾਲ ਕਿਲ੍ਹੇ ਨੂੰ ਵੀ ਜਿੱਤ ਲਿਆ। ਉੱਥੋਂ ਦੀ ਜਿਹੜੀ ਸਿੱਲ ਸੀ ਲਿਆਂਦੀ ਲਾਲ ਕਿਲ੍ਹੇ ਤੋਂ, ਅੱਜ ਵੀ ਤੁਸੀਂ ਜਾਓ ਦਰਬਾਰ ਸਾਹਿਬ ਅੰਮ੍ਰਿਤਸਰ ਸਿਫਤੀ ਦੇ ਘਰ, ਅੱਜ ਸਿੱਲ ਅੱਜ ਵੀ ਤੁਹਾਨੂੰ ਉੱਥੇ ਪਈ ਮਿਲਦੀ ਹੈ। ਇਹੋ ਜਰਨੈਲ ਬਹਾਦਰ ਯੋਧੇ ਹੋਏ ਨੇ ਜਿਨ੍ਹਾਂ ਨੇ ਗੁਰੂ ਪਾਤਸ਼ਾਹ ਜੀ ਦੀ ਟੇਕ ਲੈ ਕੇ ਹਰ ਥਾਂ 'ਤੇ ਫਤਿਹ ਜਿੱਤ ਪ੍ਰਾਪਤ ਕੀਤੀ ਹੈ। ਕਿਉਂ? ਕਿਉਂਕਿ ਇਹ ਮਨ ਔਰ ਤਨ ਕਰਕੇ ਗੁਰੂ ਦੇ ਹੋ ਗਏ ਨੇ। ਅਸੀਂ ਇਹਨਾਂ ਨੂੰ ਇਸ ਵਾਸਤੇ ਬਹਾਦਰ ਯੋਧਿਆਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਗੁਰੂ ਸਾਹਿਬ ਨੂੰ ਸਮਰਪਿਤ ਹੋ ਕੇ ਆਪਣਾ ਆਪਾ ਜਿਹੜਾ ਸੀ ਉਹ ਦੇਸ਼ ਕੌਮ ਵਾਸਤੇ ਇਹਨਾਂ ਦੇ ਵਾਰਿਆ ਹੈ। ਤੋ ਐਸੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਜਿਨ੍ਹਾਂ ਦਾ ਅੱਜ ਜਨਮ ਦਿਨ ਸਿੱਖ ਸੰਗਤਾਂ ਭਾਵਨਾ ਸ਼ਰਧਾ ਨਾਲ ਚੇਤੇ ਕਰ ਰਹੀ ਹੈ, ਅਸੀਂ ਵੀ ਅਰਦਾਸ ਕਰੀਏ ਗੁਰੂ ਮਹਾਰਾਜ ਤੁਹਾਡੀ ਚਰਨ ਸ਼ਰਨ ਦੇ ਵਿੱਚ ਆਏ ਹਾਂ ਅਤੇ ਸਾਨੂੰ ਵੀ ਜਨ ਬਣਾ ਕੇ ਆਪਣੇ ਚਰਨਾਂ ਦੇ ਵਿੱਚ ਰੱਖ ਲਓ। ਨਾਨਕ

ਸਾਡੀ ਬੇਨਤੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਕਿ ਸਾਨੂੰ ਮਨ ਕਰਕੇ ਆਪਣੇ ਬਣਾ ਲਓ, ਬਾਣੇ ਔਰ ਬਾਣੀ ਦੇ ਰੰਗ ਵਿੱਚ ਸਾਨੂੰ ਰੰਗ ਦਿਓ ਤਾਂ ਕਿ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਜੀਵਨ ਅਸੀਂ ਬਣਾ ਸਕੀਏ। ਅੱਜ ਦੀ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਭੁੱਲਾਂ ਹੋਈਆਂ, ਸਤਿਗੁਰੂ ਬਖਸ਼ ਦੇਣ ਅੱਗੇ ਤੋਂ ਸਮੱਤ ਦੇਣ, ਸਭਨਾਂ ਦੀਆਂ ਹਾਜ਼ਰੀਆਂ ਲੇਖੇ ਦੇ ਵਿੱਚ ਲਾਉਣ ਜੀ, ਇਹ ਪਾਵਨ ਬਚਨ ਆਪਣੇ ਹਿਰਦੇ 'ਚ ਵਸਾ

मन मेरे दुख सब विसारण अंगीकार ओकरे तेरा कार्य सब सवारणा।

ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜੀ। ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦਾਰੇ ਬਖਸ਼ੇ। ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਦੇ ਗੁਰਮਤਿ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਅੰਦਰ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਗੁਰਬਾਣੀ ਲੜੀਵਾਰ ਕਥਾ ਵਿਚਾਰ ਗੁਰ ਇਤਿਹਾਸ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਹਜ਼ੂਰੀ ਅੰਦਰ ਵਿਚਰਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਅਗਾਂਹ ਤੋਂ ਸਮਤ ਬਖਸ਼ਣੀ ਦਾਰੇ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪੰਚਮ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਛਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ। ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ।

ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸੈਭੰ ਗੁਰ ਪ੍ਰਸਾਦ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸਿਵਕ ਜਨ ਮਨ ਪਰਤਖ ਗੁਰੂ ਨਿਸਤਾਰੇ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਹੀ ਮਾਇਆ ਮੋਹ ਭਰਮ ਬੈ ਭੂਲੇ ਸੁਤ ਦਾ ਰਾਸਿਓਂ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਨਿਓ ਗੁਰ ਸੰਗਤ ਤਹ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਪਾਠ ਕੀ ਰਤ ਕੀ ਗੁਰ ਰਾਮਦਾਸ ਰਾਖੋ ਸਰਨਾਈ ਸੱਜਣ ਸਚਾ ਪਾਤ ਸ਼ਾਹ ਸਿਰ ਸ਼ਾਹ ਜਿਸ ਪਾਸ ਬਹਿਠਿਆ ਸੋਹੀ ਹੈ ਸਭਨਾ ਦਾ ਵੇਸਾ ਸਤਨਾਮ ਵਾਹਿਗੁਰੂ ਸਾਹਿਬ ਜੀ ਜਤ ਸਰੀ ਮਹੱਲਾ ਪੰਜਵਾਂ ਘਰ ਤੀਜਾ

ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ
1: ਵਾਹਿਗੁਰੂ।

ਤੇਹ ਰਹਿ ਕਰ ਆਨੰਦ ਵਿਦਾਇ ਤੁਕਰ ਮਾਣ ਮਤਾ ਤੇਜ ਆਪਣਾ ਆਪ ਜਨ ਸਰਵ ਕਲਾ ਭਰਪੂਰ ਤਿਸੈ ਤਤਕਤਾ ਨਾਨਕ ਦਸਨ ਦਾਸ ਜਗ ਕੈ ਬਿਨ ਵਕਾਸ ਲੋ ਪਵਨ ਗੁਰੂ ਪਾਣੀ ਪਿਤਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰ ਤੁਮ ਪਹਿਰਦਾਸ, ਜੀਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਸੂਕ ਨੇਰੇ, ਕੋਈ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ, ਸਗਲ ਸਮਗਰੀ ਤੁਮਰੈ।

ਬੋਲੋ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਨੇ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉਣ ਦੇ ਆਵੇ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਅੱਜ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਈ ਦੇਖ ਕੇ ਅਣਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਤਾਨੂੰ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਏ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਛਿਆ ਰਿਆਇਤ ਦੇ ਗੁਰ ਤੇਗ ਫਤਿਹ ਬਿਰਧ ਕੀ ਪਹਿਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦਿਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਸਤਿਗੁਰੂ ਨੇਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ ਹੈ ਜੀ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਅੱਖਰ ਵਾਧਾ ਘਾਟਾ ਫੁੱਲ ਚੁੱਕ ਮਾਫ਼ ਕਰਨੀ ਅਗਾਂਹ ਤੋਂ ਸਮੱਤ ਬਖਸ਼ਣੀ ਦਾਰੇ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਜੀ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਛਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਿਆ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਪਈ ਅਕਾਲ ਕੀ ਤਬੈ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ

ਸਤਨਾਮ ਵਾਹਿਗੁਰੂ ਸਾਹਿਬ ਜੀ।

हमरि बेदन हर प्रभ जाने।

दर्शन परसे गुरु के

वाहे गुरु वाहिगुरु जी का खालसा वाहिगुरु जी की फतेह।

0: ਵਾਹਿਗੁਰੂ ਜੀ, ਵਾਹਿਗੁਰੂ,
1: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ।

0: Ouais.
1: Let them go.

ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਲ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗਮੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵਲ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦਵਣ ਸਿੱਧੀ ਕਿੰਨੇ ਨਾ ਪਾਈ ਆ।

शर्मा जप तप संयम धर्म नाक मया सेवा साध ना जन्या हर राया।

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬੀਓ ਬਾਚ ਬੇਨਤੀ ਚਾਉ ਪਾਈ ਹਮਰੀ ਕਰੋਹਾ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੈ ਤੁਮ ਕਾਬੋ ਹੋ ਆਭਾ ਦੈ ਮੋਹੇ ਬਚਾਵੋ ਹੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਵੈ ਕਰਤਾਰਾ ਮੋਰ ਅੱਛਾ ਨਿਜ ਕਰਦੇ ਕਰੀਏ ਸਬੈ ਰਿਨਕੋ ਆਇ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਅਵਰ ਨਾ ਤਿਆਊਂ ਜੋ ਵਰ ਚਹੋ ਸੋ ਤੁਮ ਤੇ ਪਾਊਂ ਸੇਵਕ ਸਿੱਖਾ ਮਾਰੇ ਤਾਰੀਹੇ ਚੁਨ ਚੁਨ ਛਤਰ ਹਮਾਰੇ ਮਾਰੀਹੇ ਆਵਾਦ ਮੁਝੇ ਉਬਰੀਏ ਮਰਨ ਕਾਲ ਕਾ ਤ੍ਰਾਸ ਨਿਵਰੀਏ ਹੋ ਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁ ਜੋ ਕਰੀਹੋ ਰੱਛਾ ਰਾਖ ਲਿਓ ਮੋਹੇ ਰੱਖਣ ਹਾਰੇ ਸਾਹਿਬ ਸੰ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤਰ ਦਸਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਵਣ ਕਾਲ ਜੋਗੀ ਸ਼ਿਵ ਕੀਓ ਬੇਦਰਾਜ ਬ੍ਰਹਮਾ ਜੂ ਥੀਓ ਜਵਣ ਕਾਲ ਸਵ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਣ ਕਾਲ ਸਵ ਜਗਤ ਬਣਾਇਓ ਦੇਵ ਦੈਂਤ ਜੱਛਣ ਉਪਜਾਇਓ ਆਦੇ ਅੰਤ ਇੱਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਿਵ ਗੁਣ ਸੁਖ ਦੀਓ ਸ਼ਤਰਨ ਕੋ ਪਲਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚਿੰਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੇ ਘਟ ਘਟ ਕੇ ਪੜ ਪੜ ਕੀ ਜਾਨੇ ਜਾਵ ਉਦਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਵ ਦੇਹੇ ਅਪਾਰਾ ਜਬ ਆਕਰਖ ਕਰ ਤੂੰ ਕਬਹੂੰ ਤੁਮ ਮੈਂ ਮਿਲਤ ਦੇਹੇ ਧਰ ਸਭਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੇ ਆਪ ਆਪਣੀ ਬੋਝ ਉਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ

सगल सुमगरी तुमरे तुमते हो ऐसो तुमरी गत मित तुम ही नानक दास।

ਪ੍ਰਵਾਦਾ ਘਾਟਾ ਭੁੱਲ ਚੁੱਕ ਮਾਫ ਕਰਨੀ ਆਪ ਜੀਆਂ ਦੇ ਦਰ ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ।

ਸਾਰਾ ਪੰਚਮ ਕੜਾ ਪ੍ਰਸਾਦ ਜੀ ਦੇਖ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਸਮੂਹ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੋ ਜੀ ਸਕੇ ਆਪ ਜੀਆਂ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਆਪ ਜੀ ਕਰੋ ਕਿਰਪਾ

ਸਤਨਾਮ ਵਾਹਿਗੁਰੂ ਸਾਹਿਬ ਜੀਓ। ਜਾਲੋਂ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੈ, ਨਾਨਕ ਸਾਈ ਭਲੀ ਪ੍ਰੀਤ, ਜਿਤ ਸਾਹਿਬ ਸੇਤੀ ਪਤਰ ਹੈ। ਸੁਨ ਸਾਜਨ ਪ੍ਰੇਮ ਸੰਦੇਸਰਾ, ਅੱਖੀ ਤਾਲ ਲਗਨ, ਗੁਰ ਤੁੱਠੇ ਸੱਜਣ ਮੇਲਿਆ, ਜਨ ਨਾਨਕ ਸੁਖ ਸਵਰਨ, ਸਾਜਨ ਤੇਰੇ ਚਰਨ ਕੀ ਹੋਏ ਰਹਾਂ ਸਦਧੂਰ। ਨਾਨਕ ਸ਼ਰਨ ਤੁਹਾਰੀ ਆ, ਪੇਖੋਂ ਸਦਾ ਹਜ਼ੂਰ। ਹੋਂ ਡੁੜੇਂਦੀ ਸੱਜਣਾ ਸੱਜਣ ਵੈਂਡੇ ਨਾਲ, ਜਨ ਨਾਨਕ ਲੱਖਣ ਲੱਖੀਏ, ਗੁਰਮੁਖ ਦੇ ਦਿਖਾਲ। ਸੁੱਖ ਹਾਉ ਟਲ ਗੁਰ ਸੇਵੀ ਹੈ, ਆਹੀਨੇ ਸੈ ਸੁਪਾਏ, ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁੱਖ ਜਾਏ। ਹੋਵੈ ਸਿਫਤ ਖਸਮ ਦੀ, ਨੂਰੇ ਅਰਸੋਂ ਕੁਰਸੋਂ ਝੱਟੀਐ, ਤੁਧ ਡਿੱਠੇ ਸੱਚੇ ਪਾਤਸ਼ਾਹੋ, ਮਰ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ ਸਿਰਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆ ਸੋਹੀਏ, ਸਭਨਾ ਦਾ ਵੈਸਾ ਹੋ। ਸੱਜਣ ਸੱਚਾ ਪਾਤਸ਼ਾਹੋ ਸਿਰਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆ ਸੋਹੀਏ, ਸਭਨਾ ਦਾ ਵੈਸਾ ਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸ੍ਰੀ ਮਹੱਲਾ ਪੰਜਵਾਂ। ਕੋਈ ਜਨ ਹਰ ਸਿਉਂ ਦੇਵੈ ਜੋਰ, ਚਰਨ ਗਾਹੋਂ ਬਕੋਂ ਸ਼ੁਭ ਰਸੈਨਾ, ਦੀਜੈ ਪ੍ਰਾਣ ਅਕੋਰ। ਕੋਈ ਜਨ ਹਰ ਸਿਉਂ ਦੇਵੈ ਜੋਰ, ਚਰਨ ਗਾਹੋਂ ਬਕੋਂ ਸ਼ੁਭ ਰਸੈਨਾ, ਦੀਜੈ ਪ੍ਰਾਣ ਅਕੋਰ। ਰਹਾਉ ਮਨ ਤਨ ਨਿਰਮਲ ਕਰਤ ਕਿਆਰੋ, ਹਰ ਸਿੰਚੇ ਸੁਧਾ ਸੰਜੋਰ। ਏਆ ਰਸ ਮੇ ਮਗਨ ਹੋਤ ਕਿਰਪਾ ਤੇ, ਮਹਾਂ ਬਿਖਿਆ ਤੇ ਤੋਰ। ਆਇਓ ਸ਼ਰਨ ਦੀਨ ਦੁੱਖ ਭੰਜਣ, ਚਿੱਤਵਾਉ ਤੁਮਰੀ ਔਰ। ਅਵੇ ਪਦ ਦਾਨ ਸਿਮਰਨ ਸੁਆਮੀ ਕੋ,
प्रवनान बंदन छोर आयो शरण दीन दुख पंजन चित्तवो तुमरी और

वाहे गुरु जी का खालसा, वाहे गुरु जी की फतेह।

Vâng. Vâng. Vâng. Vâng. Vaheguru Ji, Vaheguru Ji, Vaheguru Ji, Ek Oankar Satnam ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਤੁਦਿਆ ਗਏ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਗੁਰੂ ਨਾਨਕ

ਜੁਗੋ ਜੁਗ ਅਟਲ ਦੀਨ ਦੁਨੀ ਦੇ ਮਾਲਕ ਸਰਵਰੇ ਕਾਇਨਾਤ ਦੇ ਸਾਂਝੇ ਰਹਿਬਰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤਿਨ੍ਹਾਂ ਦੀ ਪਾਵਨ ਔਰ ਮੁਬਾਰਕ ਹਜ਼ੂਰੀ ਅੰਦਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਵਨ ਅਸਥਾਨਾਂ ਉੱਪਰ ਰਾਤਰੀ ਵੇਲੇ ਦੇ ਦੀਵਾਨਾਂ ਅੰਦਰ ਜੁੜਮਲ ਬੈਠੇ ਗੁਰੂ ਪਿਆਰ ਵਾਲੇ ਹੋ ਗੁਰੂ ਸਾਹਿਬ ਜੀ ਨੇ ਬੜਾ ਤਰਸ ਕੀਤਾ ਹੈ ਜੋ ਆਪਣੇ ਪਾਵਨ ਚਰਨਾਂ ਕਮਲਾਂ ਪਾਸ ਜੁੜ ਕੇ ਬੈਠਣ ਦਾ ਸੁਭਾਗ ਸਤਿਗੁਰੂ ਗੁਰੂ ਬਾਬਾ ਜੀ ਨੇ ਬਖਸ਼ਿਆ ਹੈ। ਆਓ ਗੁਰੂ ਪਿਆਰ ਵਾਲਿਓ ਜਿੱਥੇ ਗੁਰੂ ਕੇ ਕੀਰਤਨੀਆਂ ਪਾਸੋਂ ਸਤਿਗੁਰੂ ਜੀ ਕੀ ਪਾਵਨ ਬਾਣੀ ਕੀਰਤਨ ਰੂਪ ਵਿੱਚ ਸਰਵਣ ਕਰਦਿਆਂ ਬਾਣੀ ਦਾ ਰਸ ਬਾਣੀ ਦਾ ਆਨੰਦ ਮਾਣ ਰਹੇ ਸਾਂ, ਜੋ ਲੜੀਵਾਰ ਗੁਰ ਇਤਿਹਾਸ ਦੀਆਂ ਵਿਚਾਰਾਂ ਆਪ ਸੰਗਤਾਂ ਇਹਨਾਂ ਪਾਵਨ ਅਸਥਾਨਾਂ ਤੋਂ ਸਰਵਣ ਕਰਦੀਆਂ ਹੋ। ਉਹ ਚੱਲ ਰਹੀਆਂ ਲੜੀਵਾਰ ਗੁਰ ਇਤਿਹਾਸ ਦੀਆਂ ਵਿਚਾਰਾਂ ਦੇ ਨਾਲ ਆਪਾਂ ਸਾਂਝ ਪਾਈਏ। ਕੱਲ੍ਹ ਦੇ ਦੀਵਾਨਾਂ ਅੰਦਰ ਆਪ ਸੰਗਤ ਨੇ ਇੱਥੋਂ ਕੁ ਤੱਕ ਇਤਿਹਾਸ ਸਰਵਣ ਕੀਤਾ ਸੀ ਕਿ ਔਰੰਗਜ਼ੇਬ ਆਪਣੇ ਦਰਬਾਰ ਦੇ ਵਿੱਚ ਜਿਹੜੇ ਉਹਦੇ ਕੋਲ ਵਿਦਵਾਨ ਨੇ ਉਹਨਾਂ ਦੇ ਕੋਲੋਂ ਆਇਤ ਦੇ ਮਾਇਨੇ ਪੁੱਛਦਾ ਹੈ, ਪਰ ਕਿਸੇ ਦੀ ਵੀ ਵਿਚਾਰ ਸਰਵਣ ਕਰਕੇ ਸੁਣ ਕੇ ਔਰੰਗਜ਼ੇਬ ਨੂੰ ਸੰਤੁਸ਼ਟੀ ਨਾ ਮਿਲੀ। ਉਹਨੇ ਫਿਰ ਆਪਣੇ ਪੁੱਤਰ ਬਹਾਦਰ ਸ਼ਾਹ ਨੂੰ ਕਿਹਾ ਵੀ ਤੂੰ ਦੱਸ ਵੀ ਤੂੰ ਵੀ ਪੜ੍ਹਦਾ, ਤੂੰ ਵੀ ਪੜ੍ਹਿਆ ਲਿਖਿਆ, ਚੰਗੇ ਵਿਦਵਾਨਾਂ ਦੇ ਕੋਲੋਂ ਤੈਨੂੰ ਵਿੱਦਿਆ ਲੈ ਕੇ ਦਿੱਤੀ ਹੈ, ਇਹਦੇ ਮਾਇਨੇ ਤੂੰ ਦੱਸ। ਬਹਾਦਰ ਸ਼ਾਹ ਸੁਣ ਕੇ ਬੜੀ ਚਿੰਤਾ ਵਿੱਚ ਡੁੱਬਿਆ ਵੀ ਜੇ ਏਡੇ ਏਡੇ ਵਿਦਵਾਨ ਪਿਤਾ ਜੀ ਨੂੰ ਸੰਤੁਸ਼ਟ ਨਹੀਂ ਕਰ ਸਕੇ ਤਾਂ ਮੈਂ ਕਿਵੇਂ ਕਰਾਂ। ਉਹ ਚਿੰਤਾ ਵਿੱਚ ਡੁੱਬਿਆ ਅਤੇ ਭਾਈ ਨੰਦ ਲਾਲ ਜੀ ਕੋਲ ਆ ਜਾਂਦਾ, ਉਸਤਾਦ ਨੇ ਉਹਦੇ। ਉਹਨੂੰ ਜਦੋਂ ਚਿੰਤਾ ਵਿੱਚ ਡੁੱਬਿਆ ਵੇਖਿਆ ਅਤੇ ਭਾਈ ਨੰਦ ਲਾਲ ਜੀ ਨੇ ਉਹਦੀ ਚਿੰਤਾ ਦਾ ਕਾਰਨ ਪੁੱਛਿਆ ਵੀ ਚਿੰਤਾ ਕਾਹਦੀ ਹੈ। ਫਿਰ ਉਹ ਦੱਸਦਾ ਵੀ ਪਿਤਾ ਜੀ ਨੇ ਇਸ ਤਰ੍ਹਾਂ ਜੋ ਉੱਥੇ ਬੀਤੀ ਨਾ ਸਾਰੀ ਉਹ ਦੱਸਿਆ ਵੀ ਇਸ ਤਰ੍ਹਾਂ ਪਿਤਾ ਜੀ ਨੇ ਆਇਤ ਦੇ ਮਾਇਨੇ ਕਰਨ ਵਾਸਤੇ ਆਖੇ। ਫਿਰ ਭਾਈ ਨੰਦ ਲਾਲ ਜੀ ਉਹਦੀ ਨਾ ਸੁਣ ਕੇ ਉਹਦੀ ਜ਼ੁਬਾਨੋਂ ਅਤੇ ਉਹਨੂੰ ਮਾਇਨੇ ਦੱਸ ਕੇ ਸਮਝਾਉਂਦੇ ਨੇ। ਬਸ ਇੱਥੋਂ ਕੁ ਤੱਕ ਇਤਿਹਾਸ ਸਾਹਿਬ ਸੰਗਤਾਂ ਨੇ ਕੱਲ੍ਹ ਦੇ ਦੀਵਾਨਾਂ ਅੰਦਰ ਸਰਵਣ ਕੀਤਾ ਸੀ। ਉਹ ਸਾਰੀ ਕਿਵੇਂ ਬਹਾਦਰ ਸ਼ਾਹ ਉਹਨਾਂ ਦੇ ਕੋਲੋਂ ਵਿਚਾਰ ਸਰਵਣ ਕਰਕੇ ਆਪਣੇ ਪਿਤਾ ਔਰੰਗਜ਼ੇਬ ਕੋਲ ਜਾਂਦਾ ਅਤੇ ਔਰੰਗਜ਼ੇਬ ਵੱਲੋਂ ਫਿਰ ਕਿੱਦਾਂ ਦਾ ਵਰਤਾਓ ਹੈ ਇਸ ਆਇਤ ਦੇ ਮਾਇਨੇ ਸੁਣ ਕੇ
ਉਹਦੇ ਵੱਲੋਂ ਵਰਤਾਓ ਜੋ ਕੀਤਾ ਜਾਂਦਾ ਹੈ ਉਹ ਇਤਿਹਾਸ ਦੇ ਅਗਲੇਰੇ ਪੰਨਿਆਂ ਨੂੰ ਆਪਾਂ ਵਾਚਣ ਦਾ ਯਤਨ ਕਰੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਰਹਿਮਤ ਭਰਿਆ ਹੱਥ ਸਿਰ 'ਤੇ ਰੱਖਣ। ਸਤਿਗੁਰੂ ਆਪ ਰਸਨਾ ਉੱਤੇ ਵਰਤ ਕੇ ਪਾਵਨ ਇਤਿਹਾਸ ਔਰ ਗੁਰਬਾਣੀ ਦੀ ਵਿਚਾਰ ਸਾਹਿਬ ਆਪ ਕਰਵਾ ਲੈਣ। ਆਪ ਸਰਬੱਤ ਸੰਗਤ ਅਸੀਸ ਬਖਸ਼ੋ, ਕੋਈ ਰਸਨਾ ਵਾਂਝੀ ਨਾ ਰਹੇ, ਦੋਵੇਂ ਹੱਥ ਜੋੜ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਨੀ ਰਚੇਤਾ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਉਹਨਾਂ ਨੇ ਇਤਿਹਾਸ ਦੀ ਲੜੀ ਨੂੰ ਅਗਾਂਹ ਤੋਰਿਆ ਔਰ ਲੜੀ ਨੂੰ ਜੋੜਦਿਆਂ ਕਵੀ ਜੀ ਨੇ ਜ਼ਿਕਰ ਕੀਤਾ ਵੀ ਬਹਾਦਰ ਸ਼ਾਹ ਨੇ ਆਪਣੀ ਚਿੰਤਾ ਜਦੋਂ ਪ੍ਰਗਟ ਕੀਤੀ ਨਾ ਅਤੇ ਭਾਈ ਨੰਦ ਲਾਲ ਜੀ ਨੇ ਉਹਨੂੰ ਜਵਾਬ ਦਿੱਤਾ। ਜਦੋਂ ਉਹਨੇ ਜਵਾਬ ਸੁਣਿਆ ਨਾ ਕਹਿੰਦੇ ਬੜੇ ਆਨੰਦਿਤ ਹੋਏ, ਬਹਾਦਰ ਸ਼ਾਹ ਬਹੁਤ ਆਨੰਦਿਤ ਹੋਇਆ। ਜਿੱਥੇ ਉਹ ਆਨੰਦਿਤ ਹੁੰਦੇ ਨੇ ਉੱਥੇ ਮਨ ਦੇ ਵਿੱਚ ਵਿਚਾਰਿਆ ਕੀ ਹੈ ਵੀ ਜਿਹੜੇ ਅਰਥ ਇਹਨਾਂ ਨੇ ਕੀਤੇ ਨੇ ਇਹ ਬੜੇ ਦਾਨਿਆਂ ਵਾਲੇ ਨੇ, ਬੜੇ ਸਿਆਣਿਆਂ ਵਾਲੇ ਨੇ, ਕਿਉਂਕਿ ਜਿੰਨੇ ਵੀ ਹੁਣ ਜੋ ਕੁਝ ਵੀ ਔਰੰਗਜ਼ੇਬ ਦੇ ਦਰਬਾਰ ਵਿੱਚ ਹੋਇਆ ਸੀ ਉਹ ਸਾਰਾ ਕੁਝ ਬਹਾਦਰ ਸ਼ਾਹ ਨੇ ਆਪਣੇ ਅੱਖੀਂ ਵੇਖਿਆ ਵੀ ਹੈ ਅਤੇ ਕੰਨੀ ਸੁਣਿਆ ਵੀ ਹੈ। ਔਰ ਜਿੰਨੇ ਵਿਦਵਾਨ ਉੱਥੇ ਸੀ ਔਰੰਗਜ਼ੇਬ ਕੋਲ ਉਹਨਾਂ ਸਾਰਿਆਂ ਦੇ ਕੋਲੋਂ ਮਾਇਨੇ ਸੁਣੇ ਨੇ ਬਹਾਦਰ ਸ਼ਾਹ ਨੇ, ਅਤੇ ਜਿਹੜਾ ਜਵਾਬ ਭਾਈ ਸਾਹਿਬ ਕੋਲੋਂ ਮਿਲਿਆ, ਭਾਈ ਨੰਦ ਲਾਲ ਜੀ ਕੋਲੋਂ ਮਿਲਿਆ, ਉਹ ਜਵਾਬ ਕਿਸੇ ਕੋਲੋਂ ਨਹੀਂ ਸੀ ਮਿਲਿਆ। ਇਸ ਕਰਕੇ ਨਾ ਜੀ ਉਹ ਸੁਣ ਕੇ ਆਨੰਦਿਤ ਵੀ ਬੜਾ ਹੋਇਆ ਅਤੇ ਉਹਨੇ ਭਾਈ ਨੰਦ ਲਾਲ ਜੀ ਦੀ ਵਡਿਆਈ ਬੜੀ ਕੀਤੀ, ਬੜੀ ਸ਼ੋਭਾ ਉਹ ਉੱਥੇ ਉਹਨਾਂ ਦੀ ਗਾਉਂ।

ਨੂੰ ਤੁਸੀਂ ਧੰਨ ਹੈ ਤੁਹਾਡੀ ਵਿਦਵਤਾ, ਅਤੇ ਨਾਲੇ ਆਪਣੇ ਕੋਲੋਂ ਨਾ ਬਹੁਤ ਸਾਰੇ ਉਹਨੇ ਫਿਰ ਨਜ਼ਰਾਨੇ ਵੀ ਰੱਖੇ ਉਹਨਾਂ ਅੱਗੇ, ਬਹੁਤ ਸਾਰਾ ਹੈ। ਅਤੇ ਫਿਰ ਸ਼ਹਿਜ਼ਾਦਾ ਨਾ ਜੀ ਬਹਾਦਰ ਸ਼ਾਹ ਔਰੰਗਜ਼ੇਬ ਦਾ ਪੁੱਤਰ ਹੈ, ਅਤੇ ਸੁਭਾਵਿਕ ਜਿਹੀ ਗੱਲ ਹੈ ਵੀ ਕਿਸੇ ਚੀਜ਼ ਦੀ ਕਮੀ, ਧਨ ਦੌਲਤ ਦੀ ਕਮੀ ਨਹੀਂ। ਜਦੋਂ ਉੱਥੇ ਬਹਾਦਰ ਸ਼ਾਹ ਨੇ ਭਾਈ ਨੰਦ ਲਾਲ ਜੀ ਕੋਲੋਂ ਮਾਇਨੇ ਸੁਣੇ, ਸੁਣ ਕੇ ਮਾਇਨੇ, ਅਤੇ ਉਹਨੇ ਫਿਰ ਵਡਿਆਈ ਜਿੱਥੇ ਕੀਤੀ ਨਾ ਆਪਣੇ ਕੋਲੋਂ ਬਹੁਤ ਸਾਰੀਆਂ ਉਹਨੇ ਨਜ਼ਰਾਨੇ ਰੂਪ ਵਜੋਂ ਭੇਟਾਵਾਂ ਜਿਹੜੀਆਂ ਉਹ ਭਾਈ ਨੰਦ ਲਾਲ ਜੀ ਨੂੰ ਸੌਂਪੀਆਂ।

ਹੁਣ ਜਿੰਨਾ ਕੁ ਸਮਾਂ ਪਿਤਾ ਜੀ ਵੱਲੋਂ ਦਿੱਤਾ ਹੋਇਆ ਸੀ ਜਦੋਂ ਪੂਰਾ ਹੋ ਗਿਆ ਉਹ ਜਾ ਕੇ ਬੜੀ ਖੁਸ਼ੀ ਨਾਲ, ਹੁਣ ਖੁਸ਼ੀ ਨਾਲ ਤਾਂ ਵੀ ਜਿਹੜੇ ਮਾਇਨੇ ਮੈਂ ਸੁਣਿਆ ਹੈ ਉਹ ਕਿਸੇ ਕੋਲ ਜਵਾਬ ਹੈ ਨਹੀਂ। ਜਿਹੜੇ ਭਾਈ ਨੰਦ ਲਾਲ ਜੀ ਕੋਲੋਂ ਮੈਂ ਮਾਇਨੇ ਅਰਥ ਸੁਣਿਆ ਉਹ ਕਿਸੇ ਕੋਲ ਹੈ ਨਹੀਂ, ਕਿਉਂਕਿ ਜਿਹੜੇ ਸੁਣਾਉਣ ਵਾਲੇ ਸੀ ਉਹ ਤਾਂ ਪਹਿਲਾਂ ਸੁਣਾ ਚੁੱਕੇ ਨੇ। ਹੁਣ ਤਾਂ ਪਿਤਾ ਜੀ ਨੇ ਮੇਰੇ ਕੋਲੋਂ ਜਵਾਬ ਪੁੱਛਣਾ, ਸਿਰਫ ਮੈਂ ਜਵਾਬ ਦੇਣਾ ਹੈ। ਉਹ ਬੜੀ ਖੁਸ਼ੀ ਨਾਲ ਨਾ ਅਹਿਲਾਤ ਦੇ ਨਾਲ, ਬੜੀ ਪ੍ਰਸੰਨਤਾ ਦੇ ਨਾਲ, ਜਦੋਂ ਸਮਾਂ ਜਿੰਨਾ ਕੁ ਪਿਤਾ ਜੀ ਨੇ ਦਿੱਤਾ ਸੀ ਉਹ ਪੂਰਾ ਹੋਇਆ, ਜਾ ਕੇ ਉਹਨਾਂ ਦੇ ਕੋਲ ਦਰਬਾਰ ਦੇ ਵਿੱਚ ਉਹਦੇ ਔਰੰਗਜ਼ੇਬ ਦੇ, ਇਹ ਬਹਾਦਰ ਸ਼ਾਹ ਬੈਠ ਜਾ

ਜੀ ਉੱਥੇ ਔਰੰਗਜ਼ੇਬ ਦੇ ਕੋਲ ਉਹਦੇ ਵਿਦਵਾਨ ਬੈਠੇ ਹੋਏ, ਉਹਦੇ ਅਹਿਲਕਾਰ ਬੈਠੇ ਹੋਏ, ਮੌਲਵੀ ਜਿੰਨੇ ਬੈਠੇ ਹੋਏ ਸਾਰੇ ਸਾਰੇ ਨਾ ਬੈਠਿਆਂ ਆਪਸ ਵਿੱਚ ਵਿਚਾਰ ਪਤਾ ਕੀ ਕਰ ਰਹੇ ਨੇ ਵੀ ਏਡੇ ਏਡੇ ਵਿਦਵਾਨਾਂ ਦੀ ਜਿਹੜੀ ਵਿਚਾਰ ਚਰਚਾ ਹੋਈ ਹੈ ਇਹਨਾਂ ਸਾਰਿਆਂ ਨੇ ਜਿਹੜੇ ਮਾਇਨੇ

ਨਾ ਸਾਰਿਆਂ ਨੇ ਜਿੰਨੇ ਮਾਇਨੇ ਰੱਖੇ ਸੀ ਉਹ ਸਾਰੀ ਵਿਚਾਰ ਔਰੰਗਜ਼ੇਬ ਨੇ ਵੀ ਸੁਣੀ ਸੀ, ਬਹਾਦਰ ਸ਼ਾਹ ਨੇ ਵੀ ਸੁਣੀ। ਬਹਾਦਰ ਸ਼ਾਹ ਕੋਲੋਂ ਔਰੰਗਜ਼ੇਬ ਪੁੱਛਦਾ ਵੀ ਹੁਣ ਤੂੰ ਦੱਸ ਭਾਈ, ਮਾਇਨੇ ਮੈਂ ਤੈਨੂੰ ਆਖਿਆ ਸੀ ਅਤੇ ਤੁਸੀਂ ਦੱਸੋ ਹੁਣ। ਉਹਨੇ ਉੱਥੇ ਕਿਸੇ ਦਾ ਡਰ ਨਹੀਂ, ਕਿਸੇ ਦੀ ਪਰਵਾਹ ਨਹੀਂ, ਹੈ ਨਾ। ਜਿੰਨੇ ਉੱਥੇ ਵਿਦਵਾਨ ਬੈਠੇ ਹੋਏ, ਪਿਤਾ ਔਰੰਗਜ਼ੇਬ ਬੈਠਾ ਹੋਇਆ, ਉਹਨੇ ਸਾਰਿਆਂ ਵਿੱਚ ਬੋਲਦਿਆਂ ਹੋਇਆਂ ਵਿਚਾਰ ਕਰਕੇ ਉਹਨੇ ਦੱਸੀ। ਜਦੋਂ ਉਹਨੇ ਵਿਚਾਰ ਕੀਤੀ ਨਾ, ਸੁਣਨ ਵਾਲੇ ਜਿੰਨੇ ਉੱਥੇ ਮੌਜੂਦ ਸੀ ਸਮੇਤ ਔਰੰਗਜ਼ੇਬ, ਜਿੰਨੇ ਵੀ ਸੀ, ਭਾਵੇਂ ਉੱਥੇ ਮੌਲਵੀ ਨੇ, ਭਾਵੇਂ ਉੱਥੇ ਕਾਜ਼ੀ ਨੇ, ਭਾਵੇਂ ਉੱਥੇ ਵੱਡੇ ਵੱਡੇ ਵਿਦਵਤਾ ਰੱਖਣ ਵਾਲੇ ਵਿਦਵਾਨ ਬੈਠੇ, ਸਾਰੇ ਹੈਰਾਨ ਸਨ ਸਮੇਤ ਔਰੰਗਜ਼ੇਬ ਵਿਸਮਾਦ ਵਿੱਚ। ਕਿਉਂਕਿ ਜੋ ਜਵਾਬ ਬਹਾਦਰ ਸ਼ਾਹ ਕੋਲੋਂ ਮਿਲਿਆ ਸੀ ਨਾ, ਉਹ ਜਵਾਬ ਢੁਕਵਾਂ ਵੀ ਬੜਾ ਸੀ, ਅਤੇ ਔਰੰਗਜ਼ੇਬ ਇਸ ਕਰਕੇ ਹੈਰਾਨ ਸੀ ਵੀ ਮੈਂ ਤਾਂ ਸਮਝਦਾ ਸਾਂ ਵੀ ਸ਼ਾਇਦ ਅਜੇ ਉਮਰ ਥੋੜ੍ਹੀ ਹੈ, ਅਤੇ ਇਹਦੇ ਕੋਲ ਇੰਨੇ ਡੂੰਘਾਈ ਵਾਲੇ, ਇੰਨੇ ਗਹਿਰਾਈ ਵਾਲੇ ਮਾਇਨੇ ਕਿੱਥੋਂ ਆ ਜਾਣੇ ਨੇ। ਪਰ ਉਹਨੇ ਜੀ ਔਰੰਗਜ਼ੇਬ ਨੂੰ ਸੰਤੁਸ਼ਟ ਕਰਤਾ। ਜਦੋਂ ਔਰੰਗਜ਼ੇਬ ਸੰਤੁਸ਼ਟ ਹੋਇਆ ਨਾ, ਮਨ ਵਿੱਚ ਹੈਰਾਨ ਵੀ ਹੈ ਅਤੇ ਸੰਤੁਸ਼ਟ ਵੀ ਹੈ। ਹੁਣ ਸੰਤੁਸ਼ਟੀ ਤਾਂ ਇਸ ਗੱਲ ਦੀ ਹੈ ਵੀ ਮਾਇਨੇ ਬੜੇ ਕਮਾਲ ਦੇ ਨੇ, ਹੈਰਾਨਗੀ ਇਸ ਗੱਲ ਦੀ ਹੈ ਵੀ ਜਿਹੜਾ ਕਰਨ ਵਾਲਾ ਉਹ ਇੰਨਾ ਵਿਦਵਾਨ ਕਿੱਥੋਂ ਬਣ ਗਿਆ। ਔਰੰਗਜ਼ੇਬ ਨੂੰ ਇਹ ਵੀ ਪਤਾ ਵੀ ਇਹ ਜਿੰਨੀ ਅਕਲ ਨਾਲ, ਜਿੰਨੀ ਡੂੰਘਾਈ ਨਾਲ, ਜਿੰਨੀ ਗਹਿਰਾਈ ਨਾਲ ਇਹਨੇ ਮਾਇਨੇ ਰੱਖੇ ਨੇ ਨਾ, ਇਹਦੀ ਮੱਤ ਹੈ ਨਹੀਂ। ਔਰੰਗਜ਼ੇਬ ਇਹਦੇ ਤੋਂ ਵੀ ਜਾਣੂ ਹੈ ਵੀ ਉਹ ਇਹਦੀ ਨਹੀਂ ਮੱਤ, ਇਸ ਕਰਕੇ ਉਹ ਹੈਰਾਨ ਹੈ ਜੀ। ਜਦੋਂ ਉਹਨੇ ਬਹਾਦਰ ਸ਼ਾਹ ਦੇ ਕੋਲੋਂ ਸਾਰੇ ਲਫਜ਼ ਵਿਚਾਰ ਜਦੋਂ

ਹੁਣ ਨਾ ਜੀ ਸਿਆਣਿਆਂ ਵੱਲੋਂ ਇੱਕ ਅਖਾਣ ਵਰਤਿਆ ਜਾਂਦਾ ਵੀ ਘਰ ਦੇ ਜੰਮੇ ਦੇ ਨਾ ਦੰਦ ਨਹੀਂ ਗਿਣੇ ਜਾਂਦੇ, ਵਰੇ ਦੱਸੇ ਜਾਂਦੇ। ਹੁਣ ਜਿਹੜਾ ਘਰੇ ਹੋਵੇ, ਹੁਣ ਪਤਾ ਹੀ ਹੈ ਔਰੰਗਜ਼ੇਬ ਨੂੰ ਵੀ ਮੇਰੀ ਔਲਾਦ ਕਿੱਦਾਂ ਦੀ ਹੈ, ਇਹ ਕਿੱਡਾ ਕੁ ਸਿਆਣਾ ਕਿੱਡਾ ਕੁ ਵਿਦਵਾਨ ਹੈ, ਉਹਨੂੰ ਪਤਾ ਹੈ। ਉਹ ਜੀ ਮਨ ਕਰਕੇ ਹੈਰਾਨ ਵੀ ਬੜਾ ਹੈ, ਹੈਰਾਨਗੀ ਦੇ ਨਾਲ ਨਾਲ ਮਨ ਵਿੱਚ ਸੋਚੀ ਜਾਂਦਾ, ਵਿਚਾਰ ਇਹ ਕਰੀ ਜਾਂਦਾ, ਇਸ ਮੈਂ ਅਕਲ ਨਾ ਏਤੀ ਹੈ, ਵੀ ਇੰਨੀ ਅਕਲ ਇਹਦੇ ਕੋਲ ਹੈ ਨਹੀਂ, ਵੀ ਜਿੰਨੀ ਅਕਲ ਨਾਲ ਇਹਨੇ ਜਵਾਬ ਦਿੱਤਾ ਨਾ, ਉਹ ਅਕਲ ਇਹਦੇ ਕੋਲ ਹੈ ਨਹੀਂ। ਕਿਉਂਕਿ ਜੋ ਕੁਛ ਇਹਨੇ ਆਪਣੇ ਬਦਨ ਤੋਂ ਆਪਣੇ ਮੁੱਖ ਤੋਂ ਬਣਾ ਕੇ ਆਖਿਆ, ਜੋ ਕੁਛ ਵੀ ਕਿਹਾ ਇਹਨੇ ਆਪਣੀ ਜ਼ੁਬਾਨ ਤੋਂ ਆਪਣੇ ਮੁੱਖ ਤੋਂ ਨਾ, ਉਹ ਅਕਲ ਇਹਦੀ ਨਹੀਂ ਹੈ, ਉਹ ਮਤ ਇਹਦੀ ਨਹੀਂ ਹੈ। ਔਰੰਗਜ਼ੇਬ ਇਸ ਗੱਲ ਤੋਂ ਵੀ ਜਾਣੂ ਹੈ, ਉਹ ਆਪਣੇ ਮਨ ਦੇ ਵਿੱਚ ਹੁਣ ਵਿਚਾਰ ਜਿਹੜੀ ਉਹ

ਹੁਣ ਉਹਨੇ ਮਨ ਚ ਵਿਚਾਰਿਆ ਕੀ ਹੈ ਵੀ ਜਿੰਨਾ ਕਿ ਸਿਆਣਾ ਮੈਂ ਤੇ ਇਹਨੂੰ ਚੰਗੀ ਤਰ੍ਹਾਂ ਜਾਣਦਾ ਹੀ ਹਾਂ, ਆਖਿਰਕਾਰ ਲਹੂ ਤੇ ਮੇਰਾ ਹੀ ਹੈ, ਪੁੱਤਰ ਤੇ ਮੇਰਾ ਹੀ ਹੈ, ਮੈਨੂੰ ਪਤਾ ਹੈ ਵੀ ਇਹ ਕਿੰਨਾ ਕੁ ਵਿਦਵਾਨ ਹੈ, ਜਿੰਨਾ ਕਿ ਸਿਆਣਾ ਹੈ ਮੈਂ ਜਾਣਦਾ ਚੰਗੀ ਤਰ੍ਹਾਂ। ਫਿਰ ਨਾਲੇ ਉਹਨੇ ਨਾ ਆਪਣੇ ਮਨ ਦੇ ਅੰਦਰ ਇਹ ਵੀ ਵਿਚਾਰ ਵੀ ਪੱਕੀ ਕੀਤੀ ਹੋਈ ਹੈ ਆਪਣੇ ਮਨ ਦੇ ਅੰਦਰ ਹੀ, ਹੁਣ ਇਹ ਦੱਸ ਕਿਸੇ ਨੂੰ ਨਹੀਂ ਰਿਹਾ ਵੀ ਇਹ ਕਿੰਨਾ ਕੁ ਸਿਆਣਾ, ਆਪਣੇ ਮਨ ਦੇ ਵਿੱਚ ਉਹਦੇ ਵਲਵਲੇ ਨੇ ਬਸ ਵੀ ਜਿੰਨਾ ਕੁ ਸਿਆਣਾ ਮੈਂ ਇਹਨੂੰ ਚੰਗੀ ਤਰ੍ਹਾਂ ਜਾਣਦਾ ਵੀ ਹਾਂ, ਮੇਰਾ ਪੁੱਤਰ ਹੈ, ਅਤੇ ਇਹ ਮਤ ਇਹਦੀ ਨਹੀਂ ਹੈ ਜਿਸ ਮਤ ਦੇ ਨਾਲ ਇਹਨੇ ਵਿਚਾਰ ਕੀਤੇ।

ਕੁਝ ਕੁ ਚਿਰ ਤੇ ਉਹ ਆਪਣੇ ਮਨ ਦੇ ਵਿੱਚ ਵਲਵਲੇ ਗਿਣਤੀਆਂ ਮਿਣਤੀਆਂ ਜਿਹੀਆਂ ਕਰਦਾ ਰਿਹਾ। ਅਖੀਰ ਫਿਰ ਉਹਨੇ ਪੁੱਛ ਹੀ ਲਿਆ, ਕਹਿੰਦੇ ਬਹਾਦਰ ਸ਼ਾਹ ਵੀ ਇਹ ਦੱਸ ਵੀ ਜਿਹੜਾ ਤੂੰ ਜਵਾਬ ਦਿੱਤਾ ਇਹ ਤੇਰੀ ਆਪਣੀ ਮੱਤ ਹੈ ਵੀ ਜੋ ਮਾਇਨੇ ਤੂੰ ਕੀਤੇ ਨੇ ਇਹ ਤੁਸੀਂ ਆਪਣੀ ਬੁੱਧੀ ਨਾਲ ਕੀਤੇ ਨੇ, ਕੀ ਇਹ ਮੱਤ ਤੁਹਾਡੀ ਆਪਣੀ ਹੈ, ਇਹ ਵਿਚਾਰ ਤੁਸੀਂ ਆਪ

ਵੀ ਜਾਂ ਇਹ ਦੱਸ ਵੀ ਇਹ ਤੈਨੂੰ ਕਿਸੇ ਨੇ ਸਿਖਾ ਕੇ ਭੇਜਿਆ, ਵੀ ਕੀ ਇਹ ਤੇਰੀ ਮੱਤ ਹੈ ਜਾਂ ਤੈਨੂੰ ਕਿਸੇ ਨੇ ਸਿਖਾ ਕੇ ਭੇਜਿਆ। ਕਿਉਂਕਿ ਮਾਇਨੇ ਵੀ ਬੜੇ ਚੰਗੇ ਕੀਤੇ, ਤੂੰ ਠੀਕ ਨੇ, ਮਾਇਨੇ ਗਲਤ ਨਹੀਂ। ਔਰ ਜਿਹੜੀ ਤੇਰੀ ਸ਼ਬਦਾਵਲੀ ਆ ਉਹ ਬੜੀ ਚੰਗੀ ਆ, ਬੜਾ ਸੋਹਣਾ ਬੋਲਿਆ ਤੂੰ। ਵੀ ਹੁਣ ਇਹ ਦੱਸ ਵੀ ਇੰਨਾ ਚੰਗਾ ਅਤੇ ਇੰਨੇ ਸੋਹਣੇ ਮਾਇਨੇ ਅਤੇ ਇੰਨਾ ਚੰਗਾ ਤੇਰਾ ਬੋਲ, ਇੰਨੀ ਚੰਗੀ ਤੇਰੀ ਸ਼ਬਦਾਵਲੀ, ਇਹ ਤੂੰ ਦੱਸ ਵੀ ਤੈਨੂੰ ਕਿਸੇ ਸਿਖਾ ਕੇ ਭੇਜਿਆ ਜਾਂ ਤੇਰੀ ਆਪਣੀ ਮੱਤ ਹੈ। ਇਹ ਸਵਾਲ ਉਹਨੇ ਆਪਣੇ ਪੁੱਤਰ ਬਹਾਦਰ ਸ਼ਾਹ ਅੱਗੇ ਰੱਖੇ।

ਫਿਰ ਜੀ ਉਹਨੇ ਆਖਿਆ ਕਹਿੰਦਾ ਵੀ ਮੈਂ ਨਹੀਂ ਇਹ ਨਾ ਮੇਰੀ ਮੱਤ ਹੈ ਵੀ ਮੇਰੇ ਕੋਲ ਇੱਕ ਸਿਆਣਾ ਪੁਰਸ਼ ਹੈ ਮੇਰੇ ਕੋਲ ਇੱਕ ਸਿਆਣਾ ਪੁਰਸ਼ ਹੈ ਪ੍ਰਵੀਨ ਹੈ ਉਹ ਬਹੁਤ ਸਿਆਣਾ ਇਹ ਮੱਤ ਉਹਦੀ ਹੈ ਇਹ ਵਿਚਾਰਧਾਰਾ ਉਹਦੀ ਹੈ ਜੋ ਤੁਸੀਂ ਮਾਇਨੇ ਸੁਣੇ ਨੇ ਜੋ ਵਿਚਾਰ ਸੁਣੀ ਹੈ ਇਹ ਉਸ ਸਿਆਣੇ ਪੁਰਸ਼ ਦੀ ਹੈ ਜਿਹਦੇ ਕੋਲੋਂ ਮੈਂ ਮੱਤ ਲੈ

ਸਿਆਣਾ ਬਹੁਤ ਹੈ, ਦਾਨਾ ਬੜਾ ਹੈ, ਸੂਝਵਾਨ ਬਹੁਤ ਹੈ। ਉਹਨੇ ਮੈਨੂੰ ਇਹ ਮਾਇਨੇ ਜਿਹੜੇ ਇਹ ਦੱਸੇ ਨੇ, ਉਹਦੇ ਦੱਸੇ ਹੋਏ ਮਾਇਨੇ ਮੈਂ ਆ ਕੇ ਤੁਹਾਡੇ ਨਾਲ ਸਾਂਝੇ ਕੀਤੇ ਨੇ। ਉਹ ਸਿਆਣਾ ਬਹੁਤ ਹੈ, ਮੈਂ ਉਹਦੇ ਕੋਲੋਂ ਸਿੱਖਣ ਵਾਸਤੇ ਜਾਂਦਾ, ਮੇਰਾ ਉਸਤਾਦ ਹੈ ਨਾ, ਇੱਕ ਉਸਤਾਦ ਰੂਪ 'ਚ ਵੀ ਮੈਂ ਉਹਦੇ ਕੋਲੋਂ ਸਿੱਖਣ ਵਾਸਤੇ ਜਾਂਦਾ ਹਾਂ। ਉਹ ਪ੍ਰਵੀਨ ਹੈ, ਮੈਂ ਉਹਦੇ ਨਾਲ ਜਾ ਕੇ ਵਿਚਾਰ ਸਾਂਝੀ ਕੀਤੀ, ਉਹਨੇ ਮੈਨੂੰ ਚਿੰਤਾ ਵਿੱਚ ਵੇਖ ਕੇ ਫਿਰ ਉਹਨੇ ਜਵਾਬ ਦਿੱਤਾ, ਅਤੇ ਉਹਦੇ ਦਿੱਤੇ ਹੋਏ ਮਾਇਨੇ, ਉਹਦੇ ਸਮਝਾਏ ਹੋਏ ਅਰਥ ਮੈਂ ਆਪ ਜੀ ਨੂੰ ਆ ਦੱਸੇ।

ਬਾਦਸ਼ਾਹ ਬੜਾ ਪ੍ਰਸੰਨ ਹੋਇਆ ਜੀ। ਹੁਣ ਉਹਨੂੰ ਪ੍ਰਸੰਨਤਾ ਜਿਹੜੀ ਨਾ ਉਹ ਇਸ ਗੱਲ ਦੀ ਸੀ ਵੀ ਜਿਹੜੇ ਵਿਦਵਾਨ ਮੇਰੇ ਕੋਲ ਨੇ ਉਦੋਂ ਵੱਡੇ ਵਿਦਵਾਨ ਮੇਰਾ ਸਪੁੱਤਰ ਲਈ ਬੈਠਾ ਹੈ। ਇਸ ਗੱਲ ਦੀ ਖੁਸ਼ੀ ਵੀ ਹੈ। ਦੂਜੀ ਖੁਸ਼ੀ ਇਸ ਗੱਲ ਦੀ ਹੈ ਵੀ ਉਹ ਸਾਡੇ ਇਲਾਕੇ ਵਿੱਚ ਰਹਿਣ ਵਾਲਾ ਹੈ, ਸਾਡੇ ਇਲਾਕੇ ਦਾ। ਉਹਨੂੰ ਖੁਸ਼ੀ ਇਸ ਗੱਲ ਦੀ ਵੀ ਹੈ ਵੀ ਜੇ ਮੇਰਾ ਪੁੱਤਰ ਉਹਨੂੰ ਉਸਤਾਦ ਮੰਨਦਾ, ਉਹਦੇ ਕੋਲੋਂ ਸਿੱਖਦਾ, ਇਹਦਾ ਮਤਲਬ ਉਹ ਇਸਲਾਮ ਨਾਲ ਸੰਬੰਧ ਰੱਖਦਾ। ਉਹਨੂੰ ਖੁਸ਼ੀ ਇਸ ਗੱਲ ਦੀ ਹੈ, ਉਹਨੂੰ ਇਹ ਨਹੀਂ ਪਤਾ ਵੀ ਉਹ ਇਸਲਾਮ ਨਾਲ ਸੰਬੰਧ ਨਹੀਂ ਰੱਖਦਾ। ਇਸ ਕਰਕੇ ਔਰੰਗਜ਼ੇਬ ਨਾ ਆਪਣੇ ਪੁੱਤਰ ਦੇ ਕੋਲੋਂ ਸਾਰੇ ਮਾਇਨੇ ਸੁਣ ਕੇ ਪ੍ਰਸੰਨ ਬੜਾ ਵੀ ਜਿੰਨੇ ਵਿਦਵਾਨ ਮੇਰੇ ਕੋਲ ਨੇ ਉਹਨਾਂ ਸਾਰਿਆਂ ਨਾਲੋਂ ਵੱਡੀ ਵਿਦਵਤਾ ਰੱਖਣ ਵਾਲਾ ਤੇ ਮੇਰਾ ਸਪੁੱਤਰ ਆਪਣੇ ਕੋਲ ਉਸਤਾਦ ਰੱਖੀ ਬੈਠਾ। ਬੜਾ ਪ੍ਰਸੰਨ ਹੋਇਆ ਜੀ ਉਹਨੇ ਨਾ ਖੁਸ਼ ਹੋ ਕੇ, ਤੇ ਆਪਣੇ ਸਪੁੱਤਰ ਦੇ ਨਾਲ ਫਿਰ ਬਚਨ ਜਿਹੜੇ

ਫਿਰ ਨਾ ਜੀ ਉਹਨੇ ਔਰੰਗਜ਼ੇਬ ਨੇ ਇਹ ਕਿਹਾ, ਕਹਿੰਦਾ ਵੀ ਇੱਦਾਂ ਕਰ, ਫਿਰ ਵੀ ਜਿਹਦੇ ਕੋਲੋਂ ਤੂੰ ਇੰਨੀ ਸੋਹਣੀ ਵਿਦਵਤਾ ਲਈ ਹੈ, ਜਿਹੜਾ ਤੈਨੂੰ ਇੰਨਾ ਸੁੰਦਰ ਸੋਹਣੇ ਤਰੀਕੇ ਨਾਲ ਪੜ੍ਹਾ ਰਿਹਾ, ਤੂੰ ਇਉਂ ਕਰ ਵੀ ਮੈਨੂੰ ਉਹਦੇ ਨਾਲ ਮਿਲਾ, ਮੈਂ ਉਹਨੂੰ ਵੇਖ, ਉਹਦੇ ਦਰਸ਼ਨ ਕਰਨੇ ਚਾਹੁੰਦਾ, ਮੈਂ ਉਹਨੂੰ ਮਿਲਣਾ ਚਾਹੁੰਦਾ, ਵੀ ਮੈਨੂੰ ਦੱਸੋ ਹੈ ਨਾ, ਉਹਨਾਂ ਨਾਲ ਮੈਨੂੰ ਮਿਲਾਵੋ। ਉਹਨੇ ਇਹ ਸਾਰੇ ਬਚਨ ਜਿਹੜੇ ਜੀ ਉਹ ਆਪਣੇ ਸਪੁੱਤਰ ਨਾਲ ਸਾਂਝੇ ਕੀਤੇ, ਵੀ ਜਿਹੜਾ ਇੰਨੀ ਵਿਸ਼ਾਲ ਅਕਲ ਦਾ ਮਾਲਕ ਹੈ ਉਸ ਸੂਝਵਾਨ ਸਿਆਣੇ ਦੇ ਨਾਲ ਮੈਨੂੰ ਮਿਲਾਉਣ

ਜਦ ਵਰਤਿਆ ਸ਼ਿੱਦਤ ਦਾ ਮਤਲਬ ਹੁੰਦਾ ਜਿੱਦ, ਜਿੱਦ ਕਾਹਦੀ ਧਾਰਨ ਕੀਤੀ ਵੀ ਇਹ ਸਨਾਤਨ ਧਰਮ ਨਾਲ ਸੰਬੰਧ ਰੱਖਦਾ ਹੈ ਅਤੇ ਇਹਨੂੰ ਉਸ ਧਰਮ ਵਿੱਚ ਰਹਿਣ ਨਹੀਂ ਦੇਣਾ। ਔਰੰਗਜ਼ੇਬ ਨੇ ਇਹ ਸ਼ਿੱਦਤ, ਇਹ ਜ਼ਿੱਦ ਧਾਰਨ

ਜਦੋਂ ਜੀ ਉਹਨੇ ਨਾ ਜਿੱਦ ਧਾਰ ਲਈ ਵੀ ਇਹਨੂੰ ਹੁਣ ਸਨਾਤਨ ਧਰਮ ਤੋਂ ਛੱਡ ਇਸਲਾਮ ਵਿੱਚ ਲੈ ਕੇ ਆਉਣਾ, ਉਦੋਂ ਪਹਿਲਾਂ ਉਹਦੀ ਵਡਿਆਈ ਵੀ ਕਰਦਾ। ਔਰੰਗਜ਼ੇਬ ਨੇ ਪਹਿਲਾਂ ਭਾਈ ਸਾਹਿਬ ਦੀ ਵਡਿਆਈ ਕੀਤੀ ਵੀ ਮੈਂ 100 ਵਾਰ ਸ਼ਾਬਾਸ਼, ਬਹੁਤ ਵਡਿਆਈ ਕੀਤੀ ਉਹਨੇ। ਬਾਦਸ਼ਾਹ ਆਪਣੇ ਤਖ਼ਤ ਉੱਤੇ ਬੈਠਾ ਭਾਈ ਨੰਦ ਲਾਲ ਜੀ ਵੱਲ ਵੇਖ ਕੇ ਨਾ ਉਹਨਾਂ ਨੂੰ ਆਪਣੀ ਜ਼ੁਬਾਨੋਂ ਬਹੁਤ ਸ਼ੋਭਾ

ਉੱਥੇ ਸਾਹਮਣੇ ਖੜੋਤੇ ਤੇ ਤਾਂ ਔਰੰਗਜ਼ੇਬ ਨੇ ਬੜਾ ਵਡਿਆਇਆ ਹੈ ਨਾ, ਬੜੀ ਸ਼ੋਭਾ ਕੀਤੀ, ਮੁੜ ਕੇ ਉਹਨਾਂ ਨੂੰ ਰੁਖਸਦ ਕੀਤਾ ਅਤੇ ਭਾਈ ਨੰਦ ਲਾਲ ਜੀ ਆਪਣੇ ਅਸਥਾਨਾਂ 'ਤੇ ਆ ਕੇ, ਉਹ ਜਦੋਂ ਵਾਪਸ ਪਰਤ ਆਏ ਆਪਣੇ ਅਸਥਾਨਾਂ 'ਤੇ ਆਪਣੇ ਘਰ ਵਾਪਸ ਆ ਗਏ, ਪਿੱਛੋਂ ਔਰੰਗਜ਼ੇਬ ਹੁਣ ਸ਼ਹਿਜ਼ਾਦੇ ਨਾਲ ਸਾਂਝੀ ਕਰਦਾ ਵਿਚਾਰ, ਫਿਰ ਬਹਾਦਰ ਸ਼ਾਹ ਦੇ ਨਾਲ ਵਿਚਾਰ ਕਰਦਿਆਂ ਹੋਇਆ ਨਾ ਔਰੰਗਜ਼ੇਬ ਉਹਨੂੰ

ਦੀ ਕਹਿੰਦਾ ਵੀ ਤੇਰਾ ਉਸਤਾਦ ਸਿਆਣਾ ਬਹੁਤ ਹੈ, ਬੜਾ ਮਤਵੰਦ ਹੈ, ਮੈਨੂੰ ਉਹਦੀ ਸਿਆਣਪ ਬਹੁਤ ਚੰਗੀ ਲੱਗੀ, ਉਹਦੀ ਸੂਝਵਾਨਤਾ, ਉਹਦੀ ਵਿਦਵਤਾ ਬਹੁਤ ਚੰਗੀ ਲੱਗੀ, ਪਰ ਮੈਨੂੰ ਇਹ ਚੰਗਾ ਨਹੀਂ ਲੱਗਾ ਵੀ ਉਹ ਸਨਾਤਨ ਧਰਮ ਵਿੱਚ ਹੈ, ਇਹ ਮੈਨੂੰ ਚੰਗਾ ਨਹੀਂ ਲੱਗਾ। ਇਹ ਚੰਗਾ ਲੱਗਾ ਵੀ ਉਹ ਵਿਦਵਾਨ ਬਹੁਤ ਵੱਡਾ ਹੈ, ਇਹ ਚੰਗਾ ਲੱਗਾ ਵੀ ਉਹਦੀ ਵਿਦਵਤਾ ਬਾ ਕਮਾਲ ਦੀ ਹੈ, ਇਹ ਵੀ ਚੰਗਾ ਲੱਗਾ ਵੀ ਉਹ ਸਾਡੇ ਇਲਾਕੇ 'ਚ ਰਹਿੰਦਾ, ਪਰ ਇਹ ਨਹੀਂ ਚੰਗਾ ਲੱਗਾ ਵੀ ਉਹ ਸਨਾਤਨ ਧਰਮ ਵਿੱਚ ਹੈ, ਉਹ ਸਨਾਤਨ ਵਿੱਚ ਰਹਿਣਾ ਨਹੀਂ ਚਾਹੀਦਾ।

ਉਹਨਾਂ ਨੂੰ ਨਾ ਹੁਣ ਤੁਸੀਂ ਆਪਣੇ ਦੀਨ ਵਿੱਚ ਲੈ ਕੇ ਆਓ, ਆਪਣੇ ਮਜ਼ਹਬ 'ਚ ਲੈ ਕੇ ਆਓ, ਜਿਵੇਂ ਕਿਵੇਂ ਮਰਜ਼ੀ ਕਰਕੇ ਉਹਨਾਂ ਨੂੰ ਸਮਝਾਓ ਵੀ ਉਹ ਐਡਾ ਵਿਦਵਾਨ ਸਨਾਤਨ ਧਰਮ ਵਿੱਚ ਰਹੇ ਮੈਨੂੰ ਇਹ ਚੰਗਾ ਨਹੀਂ ਲੱਗਦਾ, ਇਸ ਲਈ ਜਿਵੇਂ ਕਿਵੇਂ ਮਰਜ਼ੀ ਕਰਕੇ ਉਹਨਾਂ ਨੂੰ ਸਮਝਾਓ, ਜੋ ਮਰਜ਼ੀ ਤਰੀਕਾ ਢੰਗ ਵਰਤੋ, ਪਰ ਉਹਨਾਂ ਨੂੰ ਆਪਣੇ

ਇਹਨਾਂ ਦਾ ਜਦੋਂ ਸਿਆਣਾ ਪੁਰਸ਼ ਵਿਦਵਾਨ ਪੁਰਸ਼ ਆਪਣੇ ਦੀਨ ਵਿੱਚ ਹੋਏਗਾ ਤੇ ਫਿਰ ਇਹਦੀ ਵਿਦਵਤਾ ਦੇ ਸਦਕਾ ਤੇ ਸਾਰੇ ਆਪਣੀ ਸ਼ਰ੍ਹਾਂ ਵਿੱਚ ਚੱਲਣਗੇ। ਜਿਹੜਾ ਮਰਜ਼ੀ ਹੋਵੇ ਉਹ ਆਪਣੀ ਸ਼ਰ੍ਹਾਂ ਤੋਂ ਕਦੇ ਬਾਹਰ ਨਹੀਂ ਹੋਏਗਾ। ਇਸ ਕਰਕੇ ਇਹਨਾਂ ਨੂੰ ਤੁਸੀਂ ਆਪਣੇ ਦੀਨ ਵਿੱਚ

ਇਹਨਾਂ ਵਿਦਵਾਨ ਸਨਾਤਨ ਧਰਮ ਵਿੱਚ ਨਹੀਂ ਹੋਣਾ ਚਾਹੀਦਾ, ਨਾ ਹੀ ਇੰਨਾ ਸਿਆਣਾ ਚਾਹੀਦਾ ਕੋਈ ਉੱਥੇ। ਉਹਨਾਂ ਨੂੰ ਤੁਸੀਂ ਹੁਣ ਆਪਣੇ ਦੀਨ ਦੇ ਵਿੱਚ ਦ੍ਰਿੜ ਕਰੋ, ਆਪਣੀ ਮਤ ਦੇ ਵਿੱਚ ਉਹਨਾਂ

ਐਸਾ ਪੁਰਸ਼ ਜਦੋਂ ਆਪਣੇ ਮਜ਼ਹਬ ਵਿੱਚ ਆ ਜਾਏਗਾ, ਆਪਣੇ ਦੀਨ ਵਿੱਚ ਆ ਜਾਏਗਾ ਨਾ, ਫਿਰ ਇਹ ਅਨੇਕਾਂ ਵਿਧੀਆਂ ਦੇ ਨਾਲ, ਚੰਗੇ ਤਰੀਕਿਆਂ ਦੇ ਨਾਲ ਆਪਣੇ ਮਜ਼ਹਬ ਦੇ ਵਿੱਚ ਬਹੁਤ ਵਾਧਾ ਕਰੇਗਾ। ਸਿਆਣਾ ਪੁਰਸ਼ ਹੈ, ਗੱਲ ਜਦੋਂ ਕਰੇਗਾ, ਬਾ ਦਲੀਲ ਕਰੇਗਾ,

ਤੇ ਜਦੋਂ ਐਸਾ ਪੁਰਸ਼ ਆਪਣੇ ਦੀਨ ਵਿੱਚ ਆਏਗਾ ਤੇ ਫਿਰ ਇਹ ਆਪਣੇ ਦੀਨ ਦਾ ਬਹੁਤ ਵਿਸਥਾਰ ਵੀ ਕਰੇਗਾ ਤੇ ਇਹਦੀ ਵਿਦਵਤਾ ਦੇ ਨਾਲ ਫਿਰ ਆਪਣੀ ਸ਼ਰ੍ਹਾ ਵੀ ਜਿਹੜੀ ਉਹਦੇ ਵਿੱਚ ਵਾਧਾ ਹੋਏਗਾ, ਨਾਲੇ ਆਪਣੀ ਧਰਮ ਵਿੱਚ ਆਪਣੇ ਮਜ਼ਹਬ ਦੇ ਵਿੱਚ ਬੜਾ

ਜੀ ਔਰੰਗਜ਼ੇਬ ਨੇ ਆਪਣੇ ਪੁੱਤਰ ਨਾਲ ਸਾਰੀ ਵਿਚਾਰ ਕੀਤੀ ਅਤੇ ਇਹ ਕਹਿਤਾ ਵੀ ਜੋ ਮਰਜ਼ੀ ਕਰ, ਜਿਵੇਂ ਮਰਜ਼ੀ ਕਰ, ਉਹਨੂੰ ਆਪਣੇ ਦੀਨ ਵਿੱਚ ਲੈ ਕੇ ਆਉਣਾ ਹੈ। ਬਸ ਬਹਾਦਰ ਸ਼ਾਹ ਨੂੰ ਇਹ ਸਾਰੀ ਵਿਚਾਰ ਔਰੰਗਜ਼ੇਬ ਨੇ ਆਖੀ।

ਹੁਣ ਬਹਾਦਰ ਸ਼ਾਹ ਨੂੰ ਪਤਾ ਸੀ ਵੀ ਜੋ ਪਿਤਾ ਜੀ ਨੇ ਆਖਿਆ ਉਹਨਾਂ ਨੇ ਕੀਤੇ ਬਿਨਾਂ ਮੰਨਣਾ ਨਹੀਂ, ਅਤੇ ਦੂਜੇ ਪਾਸੇ ਉਹਨੂੰ ਆਪਣੇ ਉਸਤਾਦ ਦਾ ਵੀ ਪਤਾ ਵੀ ਉਸਤਾਦ ਜੀ ਨੇ ਵੀ ਕਦੇ ਮੇਰੇ ਪਿਤਾ ਦੀ ਵਿਚਾਰ ਨੂੰ ਨਹੀਂ ਮੰਨਣਾ। ਉਹਨੇ ਆਪਣੀ ਜਿਹੜੀ ਸ਼ਾਗਿਰਦੀ ਆ ਜੀ, ਸ਼ਾਗਿਰਦ ਹੋਣ ਦਾ ਉਹਨੇ ਫਰਜ਼ ਨਿਭਾਇਆ। ਪਿਤਾ ਨੇ ਜੋ ਆਖਿਆ ਉਹ ਸਾਰਾ ਕੁਛ ਉਹਨੇ ਆ ਕੇ ਜੀ ਬਹਾਦਰ ਸ਼ਾਹ ਨੇ ਭਾਈ ਨੰਦ ਲਾਲ ਜੀ ਨੂੰ ਦੱਸਤਾ। ਉਹਨਾਂ ਦੇ ਘਰ ਆਇਆ, ਘਰ ਆ ਕੇ ਉਹਨਾਂ ਦੇ ਕੋਲ ਸਾਰੀ ਜੋ ਵਿਚਾਰਧਾਰਾ ਬੋਲ ਲਿਓ ਨੰਦ ਲਾਲ ਸਹੇਤ, ਹੈ ਨਾ, ਸਾਰਾ ਫਿਰ ਉਹ ਭਾਈ ਨੰਦ ਲਾਲ ਜੀ ਨਾਲ ਜਦੋਂ ਵਿਚਾਰ ਸਾਂਝੀ ਕਰਦਾ ਹੈ।

ਉਹਨਾਂ ਨੇ ਆ ਕੇ ਨਾ ਜੀ, ਬਹਾਦਰ ਸ਼ਾਹ ਨੇ ਆ ਕੇ ਭਾਈ ਸਾਹਿਬ ਜੀ ਕੋਲ, ਭਾਈ ਨੰਦ ਲਾਲ ਜੀ ਕੋਲ ਆਪਣੇ ਪਦਰ ਦੀ ਆਖੀ ਹੋਈ ਸਾਰੀ ਵਿਚਾਰ, ਪਦਰ ਸ਼ਬਦ ਪਿਤਾ ਵਾਸਤੇ ਵਰਤਿਆ ਜਾਂਦਾ ਫਾਰਸੀ ਵਿੱਚ, ਜੋ ਕੁਝ ਪਿਤਾ ਨੇ ਆਖਿਆ ਸੀ ਉਹ ਸਾਰਾ ਕੁਝ ਆ ਕੇ ਉਹਨੇ ਬਹਾਦਰ ਸ਼ਾਹ ਨੇ ਭਾਈ ਨੰਦ ਲਾਲ ਜੀ ਨੂੰ ਦੱਸਤਾ। ਅਤੇ ਨਾਲੇ ਇਹ ਕਿਹਾ ਵੀ ਬਹੁਤ ਵੱਡੀ ਵਿਪਰੀਤ ਹੋਈ ਆ, ਬੜੀ ਵੱਡੀ ਉਲਟ ਰੀਤੀ ਬਣ ਗਈ ਹੈ, ਵੀ ਇਸ ਤਰ੍ਹਾਂ ਹੋਣਾ ਨਹੀਂ ਸੀ ਚਾਹੀਦਾ, ਪਰ ਹੁਣ ਭਈ ਵਿਪਰਜੈ ਮਹਾਂ ਵਡਾਈ, ਬਹੁਤ ਵੱਡੀ ਵਿਪਰਜੈ ਹੋ ਗਈ, ਬਹੁਤ ਵੱਡਾ ਉਲਟ ਫੇਰ ਜਿਹੜਾ ਉਹ

ਕੇ ਭੇਜਿਆ ਵੀ ਇਹਨਾਂ ਨੂੰ ਤੁਸੀਂ ਤੁਰਕ ਬਣਾ ਲਓ, ਹੁਣ ਜਿਹੜੀ ਮਰਜ਼ੀ ਵਿਧੀ ਨਾਲ ਬਣਾਓ, ਜਿਹੜੇ ਮਰਜ਼ੀ ਤਰੀਕੇ ਨਾਲ ਬਣਾਓ, ਵੀ ਹਰ ਤਰੀਕੇ ਨਾਲ ਹਰੇਕ ਵਿਧੀ ਦੇ ਨਾਲ ਤੁਸੀਂ ਇਹਨਾਂ ਨੂੰ ਸਮਝਾਓ ਅਤੇ ਸਮਝਾ ਕੇ ਇਹਨਾਂ ਨੂੰ ਤੁਰਕ ਧਰਮ ਵਿੱਚ ਲੈ ਆਓ।

ਵੀ ਕਹਿਤਾ ਜੀ ਬਹਾਦਰ ਸ਼ਾਹ ਨੇ, ਕਹਿੰਦਾ ਜੀ ਮੇਰੇ ਹੱਥ ਵੱਸ ਹੁਣ ਕੁਛ ਨਹੀਂ ਹੈ, ਮੇਰੇ ਕੋਲ ਕੋਈ ਜ਼ੋਰ ਨਹੀਂ ਵੀ ਮੈਂ ਪਿਤਾ ਦੀ ਖਿਲਾਫਤ ਕਰ ਸਕਾਂ ਜਾਂ ਕੋਈ ਕਿਸੇ ਤਰੀਕੇ ਦਾ ਢੰਗ ਵਰਤ ਸਕਾਂ। ਬਸ ਮੇਰਾ ਇੰਨਾ ਕਜ਼ੋਰ ਚੱਲਦਾ ਸੀ ਵੀ ਮੈਂ ਤੁਹਾਨੂੰ ਆ ਕੇ ਦੱਸਤਾ ਵੀ ਆਹ ਕੁਝ ਪਿਤਾ ਜੀ ਨੇ ਵਿਉਂਤ ਬਣਾ ਲਈ ਹੈ, ਇਸ ਲਈ ਮੈਂ ਤੁਹਾਨੂੰ ਦੱਸ ਰਿਹਾ। ਇਹਦੇ ਤੋਂ ਬਿਨਾਂ ਜੇ ਤੁਸੀਂ ਆਖੋ ਵੀ ਮੈਂ ਪਿਤਾ ਜੀ ਨੂੰ ਰੋਕਾਂ ਜਾਂ ਮੈਂ ਉਹਨਾਂ ਦੀ ਖਿਲਾਫਤ ਕਰਾਂ, ਵੀ ਮੈਂ ਐਸਾ ਕੁਛ, ਮੇਰਾ ਕੋਈ ਜ਼ੋਰ ਨਹੀਂ ਹੈ ਨਾ ਮੈਂ ਐਸਾ ਕੁਝ ਕਰ ਸਕਦਾ, ਵੀ ਹੋਰ ਕੋਈ ਤਰੀਕਾ ਢੰਗ ਮੇਰੇ ਕੋਲ ਨਹੀਂ, ਮੈਂ ਤੁਹਾਡੇ ਤੱਕ ਸ਼ੁੱਧ ਪਹੁੰਚਾਉਣੀ ਸੀ, ਖਬਰ ਪਹੁੰਚਾ ਸਕਦਾ ਸਾਂ, ਉਹ ਮੈਂ ਤੁਹਾਡੇ ਤੱਕ ਪਹੁੰਚਾਈ ਹੈ।

ਹੁਣ ਤੁਹਾਡੇ ਉੱਤੇ ਨਿਰਭਰ ਕਰਦਾ ਵੀ ਤੁਸੀਂ ਇੱਥੇ ਰਹਿਣਾ ਜਾਂ ਇੱਥੋਂ ਜਾਣਾ ਹੈ। ਇਹ ਤੁਹਾਡੀ ਮਰਜ਼ੀ ਹੈ ਵੀ ਮੈਂ ਤੁਹਾਨੂੰ ਸੁੱਧ ਦੇਣੀ ਸੀ, ਮੈਂ ਤੁਹਾਨੂੰ ਖਬਰ ਦੇਣੀ ਸੀ ਵੀ ਮੇਰਾ ਕੋਈ ਜ਼ੋਰ ਨਹੀਂ ਹੈ, ਵੀ ਹੁਣ ਤੁਸੀਂ ਇੱਥੇ ਰਹਿਣਾ ਕਿ ਇੱਥੋਂ ਜਾਣਾ ਹੈ। ਜੇ ਇੱਥੇ ਰਹਿਣਾ ਤਾਂ ਵੀ ਤੁਹਾਡੀ ਮਰਜ਼ੀ ਹੈ, ਜੇ ਇੱਥੋਂ ਜਾਣਾ ਤੇ ਤਾਂ ਵੀ ਤੁਹਾਡੀ ਮਰਜ਼ੀ ਹੈ। ਵੀ ਮੈਂ ਤੁਹਾਨੂੰ ਨਾ ਰਹਿਣ ਵਾਸਤੇ ਆਖਦਾ ਅਤੇ ਨਾ ਜਾਣ ਵਾਸਤੇ, ਤੁਹਾਡੀ ਮਰਜ਼ੀ ਹੈ। ਜਿਵੇਂ ਤੁਹਾਨੂੰ ਚੰਗਾ ਲੱਗੇ ਨਾ ਤੁਸੀਂ ਉਸੇ ਤਰੀਕੇ ਹੁਣ ਆਪ ਜੀ ਆਪਣੇ ਹਿਰਦੇ ਦੇ ਅੰਦਰ ਵਿਚਾਰ ਧਾਰਨ ਕਰ

ਮੈਂ ਜਿੰਨਾ ਕੁ ਫਰਜ਼ ਮੇਰਾ ਬਣਦਾ ਸੀ, ਜਿੰਨਾ ਕੁ ਮੈਂ ਨਿਭਾ ਸਕਦਾ ਸਾਂ, ਮੈਂ ਓਨਾ ਫਰਜ਼ ਨਿਭਾ ਚੱਲਿਆ, ਓਨਾ ਕੁ ਮੈਂ ਕਰਮ ਕਰ ਲਿਆ, ਇਹ ਤੋਂ ਵੱਧ ਕੇ ਮੈਂ ਕੁਛ ਨਹੀਂ ਕਰ ਸਕਦਾ ਜੀ, ਔਰ ਨਾ ਹੀ ਮੇਰੇ ਕੋਲ ਤਾਕਤ ਹੈ ਵੀ ਮੈਂ ਕੁਝ ਕਰ ਸਕਾਂ, ਕੋਈ ਤਾਕਤ ਨਹੀਂ ਹੈ। ਮੈਂ ਜਿੰਨਾ ਕੁ ਕਰ ਸਕਦਾ ਸਾਂ ਆਪ ਜੀ ਤੱਕ ਸ਼ੁੱਧ ਪਹੁੰਚਾ ਚੱਲਿਆ, ਖਬਰ ਪਹੁੰਚਾ ਚੱਲਿਆ, ਜੋ ਮੇਰਾ ਫਰਜ਼ ਬਣਦਾ ਸੀ ਉਹ ਮੈਂ ਨਿਭਾ ਚੱਲਿਆ, ਇਹਦੇ ਤੋਂ ਬਿਨਾਂ ਮੇਰੇ ਨਾ ਕੁਝ ਹੱਥ ਵੱਸ ਹੈ, ਨਾ ਮੇਰਾ ਕੋਈ ਜ਼ੋਰ ਹੈ, ਨਾ ਮੇਰੀ ਕੋਈ ਤਾਕਤ ਹੈ। ਆਪ ਜੀ ਨੂੰ ਹੁਣ ਜਿਵੇਂ ਚੰਗਾ ਲੱਗੇ ਆਪ ਜੀ ਉਸੇ ਤਰ੍ਹਾਂ ਵਿਚਾਰ

ਉੱਥੇ ਜੀ ਹੁਣ ਭਾਈ ਨੰਦ ਲਾਲ ਜੀ ਨੇ ਫਿਰ ਬਹਾਦਰ ਸ਼ਾਹ ਨੂੰ ਕਿਹਾ ਵੀ ਤੂੰ ਜੋ ਮੈਨੂੰ ਦੱਸ ਸਕਦਾ ਸੈਂ, ਤੂੰ ਚੰਗਾ ਕੀਤਾ ਵੀ ਮੈਨੂੰ ਵਿਚਾਰ ਤੂੰ ਦਿੱਤੀ ਹੈ ਨਾ। ਉੱਥੇ ਉਹਨੇ ਸਲਾਮੀ ਕੀਤੀ ਜੀ, ਸਲਾਮੀ ਭਾਵ ਵੀ ਉਹ ਕਹਿੰਦਾ ਵੀ ਫਿਰ ਮੈਂ ਹੁਣ ਇੱਥੇ ਰਹਿਣਾ ਨਹੀਂ, ਮੈਂ ਇੱਥੋਂ ਵਿਦਾਈ ਹੋਵਾਂਗਾ, ਵੀ ਮੈਂ ਹੁਣ ਇਸ ਇਲਾਕੇ ਵਿੱਚ ਰਹਿਣਾ ਨਹੀਂ, ਕਿਉਂਕਿ ਜੇ ਰਹਾਂਗਾ ਤਾਂ ਤੇਰਾ ਪਿਤਾ ਮੇਰੇ 'ਤੇ ਜ਼ੋਰ ਜ਼ਬਰਦਸਤੀ ਜ਼ਰੂਰ ਕਰੇਗਾ, ਉਹ ਆਪਣਾ ਮਜ਼ਹਬ ਮੇਰੇ ਉੱਤੇ ਥੋਪਣ ਦਾ ਯਤਨ ਵੀ ਕਰੇਗਾ, ਇਸ ਲਈ ਮੇਰਾ ਭਲਾ ਇਹਦੇ ਵਿੱਚ ਹੀ ਹੈ ਵੀ ਮੈਂ ਹੁਣ ਇੱਥੋਂ ਛੱਡ ਕੇ

ਫਿਰ ਉਹਨੂੰ ਕਹਿਤਾ ਕਹਿੰਦਾ ਵੀ ਹੁਣ ਮੈਂ ਚੱਲਿਆ ਤੇ ਗੁਰੂ ਸਾਹਿਬ ਤੋਂ ਬਿਨਾਂ, ਹੈ ਨਾ, ਗੁਰੂ ਕਲਗੀਧਰ ਸਾਹਿਬ ਤੋਂ ਬਿਨਾਂ ਹੁਣ ਮੇਰੀ ਕੋਈ ਓਟ ਨਹੀਂ ਹੈ। ਕਿਉਂਕਿ ਹੁਣ ਜੇ ਆਪਾਂ ਵੇਖੀਏ ਤਾਂ ਸਿੱਧਾ ਮੱਥਾ ਵੀ ਤਾਂ ਔਰੰਗਜ਼ੇਬ ਨਾਲ ਹੀ ਲੱਗਣਾ ਨਾ, ਬਿਲਕੁਲ ਉਸੇ ਤਰ੍ਹਾਂ ਜਿਵੇਂ ਪੰਗਾਣੀ ਦੇ ਯੁੱਧ ਵਿੱਚ ਜਿਹੜੇ ਪਠਾਨ ਚੱਲ ਕੇ ਆਏ ਸੀ ਗੁਰੂ ਸਾਹਿਬ ਕੋਲ, ਜਦੋਂ ਔਰੰਗਜ਼ੇਬ ਨੇ ਆਪਣੀ ਫੌਜ ਚੋਂ ਕੱਢੇ ਸੀ ਤਾਂ ਉਹਨੇ ਕਹਿਤਾ ਸੀ ਵੀ ਇਹਨਾਂ ਨੂੰ ਕੋਈ ਰੱਖਿਓ ਨਾ, ਜੇ ਕੋਈ ਰੱਖੇਗਾ ਤਾਂ ਉਹਦਾ ਜ਼ਿੰਮੇਵਾਰ ਉਹ ਆਪ ਹੋਏਗਾ। ਅਤੇ ਸਾਰੇ ਰਾਜਿਆਂ ਨੇ ਹੱਥ ਖੜ੍ਹੇ ਕਰਤੇ ਸੀ, ਪਹਾੜੀ ਰਾਜਿਆਂ ਸਮੇਤ ਵੀ ਅਸੀਂ ਨਹੀਂ ਰੱਖਣੇ। ਉਦੋਂ ਫਿਰ ਉਹਨਾਂ ਕੋਲ ਸਿਵਾਏ ਗੁਰੂ ਕਲਗੀਧਰ ਸਾਹਿਬ ਦੇ ਘਰ ਤੋਂ ਬਿਨਾਂ ਕੋਈ ਘਰ ਨਹੀਂ ਸੀ, ਆ ਗਏ ਉੱਥੇ, ਮਾਲਕ ਨੇ ਰੱਖ ਵੀ ਲਏ। ਕਿਉਂਕਿ ਔਰੰਗਜ਼ੇਬ ਨਾਲ ਮੱਥਾ ਉਹ ਹੀ ਲਾ ਸਕਦਾ ਸੀ ਜਿਹੜਾ ਉਹਦੇ ਤੋਂ ਵੱਡਾ ਹੈ ਅਤੇ ਜਿਹੜਾ ਉਹਦੇ ਤੋਂ ਡਰਦਾ ਕੋਈ ਨਹੀਂ, ਨਿਡਰ ਹੈ। ਬਰਾਬਰ ਦੀ ਧਿਰ ਹੋਵੇ, ਵੱਡੀ ਧਿਰ ਹੋਵੇ, ਮੱਥਾ ਤਾਂ ਹੀ ਲੱਗਣਾ। ਅਤੇ ਗੁਰੂ ਕਲਗੀਧਰ ਸਾਹਿਬ ਨੇ ਉਹਨਾਂ ਪਠਾਣਾਂ ਨੂੰ ਆਪਣੇ ਕੋਲ ਰੱਖ ਲਿਆ, ਰੱਖੇ ਵੀ ਤਨਖਾਹ 'ਤੇ ਗੁਰੂ ਸਾਹਿਬ ਨੇ। ਇਹ ਨਹੀਂ ਵੇਖਿਆ ਵੀ ਔਰੰਗਜ਼ੇਬ ਨੇ ਆਪਣੀ ਫੌਜ 'ਚੋਂ ਕੱਢੇ ਹੋਏ ਨੇ। ਉਹਨਾਂ ਨੇ ਗੁਰੂ ਸਾਹਿਬ ਅੱਗੇ ਆ ਕੇ ਬੇਨਤੀ ਕੀਤੀ, ਮਾਲਕ ਨੇ ਪ੍ਰਵਾਨ ਕਰ ਲਈ। ਅਤੇ ਭਾਈ ਨੰਦ ਲਾਲ ਜੀ ਹੁਣ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਨੇ ਵੀ ਮੈਂ ਦੁਨੀਆ ਦੇ ਇੱਥੇ ਹੁਣ ਜਿਹੜੇ ਪਾਸੇ ਮਰਜ਼ੀ ਚਲਾ ਜਾਂ, ਜਿਹੜੇ ਪਾਸੇ ਮਰਜ਼ੀ ਚਲਾ ਜਾਂ, ਜਿੱਥੇ ਵੀ ਮੈਂ ਜਾਵਾਂਗਾ ਉਹ ਔਰੰਗਜ਼ੇਬ ਦੀ ਅਧੀਨਗੀ ਮੰਨਣ ਵਾਲਾ ਹੀ ਹੋਏਗਾ। ਜਿੱਥੇ ਵੀ ਜਾਵਾਂਗਾ ਔਰੰਗਜ਼ੇਬ ਦੇ ਅਧੀਨਗੀ ਹੋਏਗੀ। ਜਿਸ ਕੋਲ ਵੀ ਜਾ ਕੇ ਪਨਾਹ ਮੰਗਾਂਗਾ, ਸ਼ਰਨ ਮੰਗਾਂਗਾ, ਹੋ ਸਕਦਾ ਉਹ ਔਰੰਗਜ਼ੇਬ ਦਾ ਬੜਾ ਨਜ਼ਦੀਕੀ ਹੋਵੇ ਅਤੇ ਉਹ ਮੈਨੂੰ ਔਰੰਗਜ਼ੇਬ ਤੱਕ ਫੜਾ ਦੇਵੇ। ਅਤੇ ਉਹ ਇਸ ਗੱਲ ਤੋਂ ਵੀ ਜਾਣੂ ਸੀ ਵੀ ਜੇ ਹੁਣ ਕਿਸੇ ਨੇ ਰੱਖਣਾ ਤਾਂ ਸਿਰਫ ਗੁਰੂ ਕਲਗੀਧਰ ਸਾਹਿਬ, ਗੁਰੂ ਨਾਨਕ ਦਾ ਘਰ, ਕਿਉਂਕਿ ਉੱਥੇ ਔਰੰਗਜ਼ੇਬ ਦੀ ਕੋਈ ਪਹੁੰਚ ਨਹੀਂ ਹੈ, ਉੱਥੇ ਔਰੰਗਜ਼ੇਬ ਦੀ ਕੋਈ ਧੌਂਸ ਕੋਈ ਡਰ ਨਹੀਂ ਹੈ, ਅਤੇ ਨਾ ਹੀ ਗੁਰੂ ਸਾਹਿਬ ਔਰੰਗਜ਼ੇਬ ਤੋਂ ਖੌਫ ਰੱਖਣ ਵਾਲੇ ਨੇ, ਅਤੇ ਨਾ ਹੀ ਔਰੰਗਜ਼ੇਬ ਗੁਰੂ ਕਲਗੀਧਰ ਸਾਹਿਬ ਕੋਲ ਆ ਕੇ ਮੇਰੇ ਬਾਰੇ ਕਿਸੇ ਤਰੀਕੇ ਜ਼ੋਰ ਜ਼ਬਰਦਸਤੀ ਕਰਨ ਨੂੰ ਆਖ ਸਕਦਾ। ਉਹ ਜਾਣੂ ਸੀ, ਇਸ ਕਰਕੇ ਉਹਨੇ ਕਹਿਤਾ ਕਹਿੰਦਾ ਵੀ ਹੁਣ ਗੁਰੂ ਸਾਹਿਬ ਤੋਂ ਬਿਨਾਂ ਮੇਰਾ ਕੋਈ ਟਿਕਾਣਾ ਨਹੀਂ ਹੈ। ਗੁਰਬਿਨ ਓਟ ਅਬਰ ਅਪਰ ਨਹਿ ਪਾਉਂ, ਵੀ ਹੁਣ ਮੈਨੂੰ ਓਟ ਮਿਲੇਗੀ, ਮਿਲੀ ਹੈ, ਜਿੱਥੇ ਮੇਰਾ ਸਹਾਰਾ ਬਣਨਾ ਉਹ ਸਿਰਫ ਆਨੰਦਪੁਰ ਸਾਹਿਬ ਦੀ ਧਰਤੀ ਹੈ, ਗੁਰੂ ਕਲਗੀਧਰ ਸਾਹਿਬ ਦਾ ਘਰ ਹੈ, ਉਹਦੇ ਤੋਂ ਬਿਨਾਂ ਮੇਰਾ ਆਸਰਾ ਮੇਰਾ ਸਹਾਰਾ ਕਿਸੇ ਵੀ ਨਹੀਂ ਬਣ।

ਬਾਕੀ ਤੇ ਜਿੱਥੇ ਮਰਜ਼ੀ ਚਲਾ ਜਾਵਾਂ ਸਾਰੇ ਬਾਦਸ਼ਾਹ ਦੇ ਅਧੀਨ ਨੇ, ਅਤੇ ਜਿਹੜਾ ਵੀ ਸੁਣੇਗਾ ਜਾਂ ਜਿੱਥੋਂ ਵੀ ਸੁਣੇਗਾ ਬਾਦਸ਼ਾਹ, ਉਸੇ ਥਾਂ 'ਤੇ ਉਹਨੇ ਮੈਨੂੰ ਬੰਦੀ ਬਣਾ ਲੈਣਾ, ਉਸੇ ਥਾਂ 'ਤੇ ਉਹਨਾਂ ਨੇ ਮੈਨੂੰ ਕੈਦ ਕਰ ਲੈਣਾ। ਜੇ ਹੁਣ ਬਚਾਉਣਗੇ ਤਾਂ ਸਿਰਫ ਗੁਰੂ ਕਲਗੀਧਰ ਸਾਹਿਬ, ਉਹਨਾਂ ਤੋਂ ਬਿਨਾਂ ਹੁਣ ਕੋਈ ਰੱਖ ਨਹੀਂ।

ਕਿ ਗੁਰੂ ਸਾਹਿਬ ਐਸੀ ਸੱਤਾ ਐਸੀ ਤਾਕਤ ਦੇ ਮਾਲਕ ਨੇ ਵੀ ਔਰੰਗਜ਼ੇਬ 'ਤੇ ਛੱਡੋ, ਉਹ ਤਾਂ ਪਰਲੋਕ ਵਿੱਚ ਵੀ ਮੇਰੇ ਸਹਾਇਕ ਹੋਣਗੇ। ਔਰੰਗਜ਼ੇਬ ਤੋਂ ਤਾਂ ਬਚਾਉਣਗੇ ਹੀ ਬਚਾਉਣਗੇ, ਉਹ ਦੋਵਾਂ ਲੋਕਾਂ ਵਿੱਚ ਸਹਾਇਕ ਨੇ, ਲੋਕ ਵਿੱਚ ਵੀ ਔਰ ਪਰਲੋਕ ਵਿੱਚ ਵੀ। ਜਿੰਨਾ ਚਿਰ ਮੈਂ ਉਹਨਾਂ ਦੀ ਸ਼ਰਨ ਵਿੱਚ ਹਾਂ, ਉਨਾ ਚਿਰ ਫਿਰ ਨਾ ਕੋਈ ਵਿਘਨ, ਨਾ ਕੋਈ ਦੁੱਖ, ਨਾ ਕੋਈ ਤਕਲੀਫ ਮੈਨੂੰ ਛੋਹ ਸਕਦੀ ਹੈ।

ਔਰ ਉਹ ਬਹਾਦਰ ਸ਼ਾਹ ਨਾਲ ਵਿਚਾਰ ਕਰਕੇ ਅਤੇ ਭਾਈ ਨੰਦ ਲਾਲ ਜੀ ਉਹਨੂੰ ਜਾਂਦਿਆਂ ਵਾਰਿਆਂ ਬੜੇ ਪ੍ਰੇਮ ਨਾਲ ਮਿਲਦੇ, ਨਾਲੇ ਹੋ ਸਕਦਾ ਉੱਥੋਂ ਤੁਰਨ ਲੱਗਿਆਂ ਇਹ ਵੀ ਕਿਹਾ ਹੋਵੇ ਵੀ ਮੁੜ ਕੇ ਪਤਾ ਨਹੀਂ ਦੁਬਾਰਾ ਮੇਲ ਹੋਣਾ ਜਾਂ ਨਹੀਂ ਹੋਣਾ। ਬੜੀ ਨਜ਼ਾ ਬੜੇ ਪ੍ਰੇਮ ਦੇ ਨਾਲ ਉੱਥੇ ਨਾ ਇੱਕ ਦੂਸਰੇ ਨੂੰ ਮਿਲੇ ਬਹਾਦਰ ਸ਼ਾਹ ਭਾਈ ਨੰਦ ਲਾਲ ਜੀ ਨੂੰ ਨਾ ਬੜੇ ਪਿਆਰ ਨਾਲ ਮਿਲਦਾ ਅਤੇ ਭਾਈ ਨੰਦ ਲਾਲ ਜੀ ਫਿਰ ਉੱਥੋਂ ਅਨੰਦਪੁਰ ਸਾਹਿਬ ਵੱਲ ਨੂੰ ਆ ਜਾਂਦੇ

ਹੁਣ ਉੱਥੇ ਜਿਹੜਾ ਦਰੋਗਾ ਸੀ ਉਹ ਦਰੋਗੇ ਨੇ ਜਦੋਂ ਸੁਣਿਆ ਵੀ ਭਾਈ ਨੰਦ ਲਾਲ ਜੀ ਇੱਥੋਂ ਚੱਲੇ ਨੇ ਉਹ ਵੀ ਬੜਾ ਪਛਤਾਇਆ, ਉਹ ਕਹਿੰਦਾ ਵੀ ਇੱਦਾਂ ਕਰੋ ਤੁਸੀਂ ਤਾਂ ਚੱਲੇ ਹੋ, ਮੈਨੂੰ ਵੀ ਆਪਣੇ ਨਾਲ ਹੀ ਲੈ ਚੱਲੋ, ਵੀ ਮੈਂ ਵੀ ਇੱਥੇ ਰਹਿਣਾ ਨਹੀਂ ਹੁਣ। ਉਹਨੇ ਭਾਈ ਨੰਦ ਲਾਲ ਜੀ ਨੂੰ ਆਪਣੀ ਇੱਛਾ ਪ੍ਰਗਟ ਕਰਕੇ ਦੱਸੀ,

ਮੇਰੇ ਕੋਲ ਅੱਜ ਜੋ ਕੁਛ ਵੀ ਹੈ ਤੁਹਾਡੀ ਬਖਸ਼ਿਸ਼ ਨਾਲ ਹੈ, ਤੁਹਾਡੀ ਕਰੁਣਾ ਦੇ ਨਾਲ ਹੈ, ਵੀ ਮੇਰੇ ਮਨ ਨੂੰ ਸ਼ੁੱਧ ਆਈ ਹੈ ਤੁਹਾਡੀ ਕਿਰਪਾ ਨਾਲ, ਤੁਹਾਡੀ ਕਿਰਪਾ ਦੇ ਨਾਲ ਹੀ ਮੇਰੇ ਮਨ ਨੂੰ ਸੁੱਖ ਵੀ ਮਿਲੇ ਹੈ। ਮਨ ਕੋਲ ਸੋਝੀ ਅਤੇ ਮਨ ਕੋਲ ਸੁੱਖ ਤਵ ਕਰੁਣਾ 'ਤੇ, ਹੈ ਨਾ, ਤੁਹਾਡੀ ਕਿਰਪਾ ਦੇ ਨਾਲ ਮੈਨੂੰ

0: ਮੈਂ ਤੁਹਾਨੂੰ ਆਪਣਾ ਮੁਰਸ਼ਦ ਜਾਣਿਆ, ਆਪਣਾ ਮੁਰਸ਼ਦ ਜਾਣਿਆ, ਮੈਂ ਤੁਹਾਡਾ ਮੁਰੀਦ ਹੋਇਆ ਹਾਂ। ਦਰੂਗਾ ਕਹਿ ਰਿਹਾ ਹੁਣ, ਮੈਂ ਤੁਹਾਡਾ ਮੁਰੀਦ ਹੋਇਆ, ਮੈਂ ਤੁਹਾਨੂੰ ਆਪਣਾ ਮੁਰਸ਼ਦ ਜਾਣਿਆ। ਦਿਨ ਪ੍ਰਤੀ ਦਿਨ, ਸਾਰਾ ਦਿਨ ਰਾਤ, ਮਤਲਬ ਹਰ ਵੇਲੇ ਤੁਹਾਡੀ ਕਿਰਪਾ ਦੇ ਨਾਲ ਨਾ ਮੈਂ ਆਪਣੇ ਮਨ ਨੂੰ ਵਿਕਾਰਾਂ ਵਾਲੇ ਪਾਸੇ ਤੋਂ ਵੀ ਰੋਕਿਆ ਹੈ। ਇਹ ਸਾਰੀ ਬਖਸ਼ਿਸ਼ ਤੁਹਾਡੀ ਹੈ, ਤੁਹਾਡੀ ਕਿਰਪਾ ਹੈ, ਤੁਹਾਡੀ ਰਹਿਮਤ ਹੈ। ਤੁਹਾਡੀ ਰਹਿਮਤ ਦੇ ਸਦਕਾ ਮੈਂ ਆਪਣੇ ਜੀਵਨ, ਆਪਣੇ ਮਨ ਨੂੰ ਸੁੱਖ ਅਤੇ ਸਕੂਨ ਦੇ ਵਿੱਚ ਟਿਕਾਇਆ ਹੈ।
1: ਨਿਤ ਖੁਦਾਇ ਕੋ ਸਿਮਰਨ ਕਰਤਾ ਅੰਤ ਸਹਾਇਕ ਹੋਹੇ ਵਿਚਰਤਾ।
0: ਨਿਤਾ ਪ੍ਰਤੀ ਮੈਂ ਉਸ ਖੁਦਾ ਦਾ ਸਿਮਰਨ ਕਰਦਾ ਆ, ਉਹਨੂੰ ਚੇਤੇ ਕਰਦਾ ਆ, ਤੇ ਉਹੀ ਖੁਦਾ ਹਰ ਵੇਲੇ ਮੇਰੇ ਸਹਾਇਕ ਵੀ ਬਣਦੇ ਨੇ। ਜਿਸ ਪਾਸੇ ਵੀ ਮੈਂ ਵਿਚਰਦਾ ਹਾਂ,

ਇੱਕ ਰੱਬੀ ਪਿਆਰਾ ਖੁਦਾ ਨੂੰ ਮਿਲਣ ਵਾਲੇ ਰਾਹ 'ਤੇ ਤੁਰਦਾ ਨਾ, ਅਤੇ ਬੜੇ ਚਾਅ ਨਾਲ ਤੁਰਿਆ ਜਾਂਦਾ। ਬਸ ਉਸੇ ਤਰ੍ਹਾਂ ਇਹ ਦਰੋਗਾ ਵੀ ਬੜੇ ਚਾਅ ਨਾਲ ਤੁਰ ਪਿਆ ਵੀ ਮੈਂ ਆਪਣੇ ਖੁਦਾ ਨੂੰ ਮਿਲਣ ਵਾਸਤੇ ਚੱਲਿਆ ਹਾਂ, ਗੁਰੂ ਸਾਹਿਬ ਨੂੰ ਮਿਲਣ ਵਾਸਤੇ ਚੱਲਿਆ। ਇਹ ਵਿਚਾਰ ਉਹਨੇ ਮਨ 'ਚ ਧਾਰਨ ਕਰਕੇ ਅਤੇ ਭਾਈ ਸਾਹਿਬ ਦੇ ਨਾਲ ਚੱਲ

ਉੱਥੋਂ ਹੁਣ ਛੱਡ ਕੇ ਸਾਰਾ ਕੁਝ ਨਾ ਭਾਈ ਨੰਦ ਲਾਲ ਜੀ ਤੇ ਉਹ ਦਰੋਗਾ ਉੱਥੋਂ ਤੁਰ ਪਏ। ਦੋਵੇਂ ਜਣੇ ਆਪਣੇ ਮਨ ਦੇ ਵਿੱਚ ਇੰਤਜ਼ਾਰ ਇਸ ਉਡੀਕ ਵਿੱਚ ਨੇ ਵੀ ਕਦੋਂ ਅਸੀਂ ਗੁਰੂ ਸਾਹਿਬ ਕੋਲ ਪਹੁੰਚਾਂਗੇ, ਕਦੋਂ ਜਾ ਕੇ ਸਤਿਗੁਰੂ ਦੇ ਦਰਸ਼ਨ ਕਰਾਂਗੇ ਤੇ ਕਦੋਂ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਅਸੀਂ ਨਿਹਾਲ ਹੋਵਾਂਗੇ। ਦੋਵਾਂ ਨੇ ਆਪਣੇ ਮਨ ਦੇ ਵਿੱਚ ਇਸ ਵਿਚਾਰ ਨੂੰ

ਅਸੀਂ ਗੁਰੂ ਸਾਹਿਬ ਕੋਲ ਪਹੁੰਚਾਂਗੇ, ਦਰਸ਼ਨ ਕਰਕੇ ਨਿਹਾਲ ਹੋਵਾਂਗੇ। ਕਦੋਂ? ਉਹਨਾਂ ਦੇ ਕੋਲ ਬੈਠ ਕੇ, ਉਹਨਾਂ ਦੀ ਨਜ਼ਦੀਕੀ, ਉਹਨਾਂ ਦੀ ਸੰਗਤ ਕਰਾਂਗੇ। ਉਹਨਾਂ ਦੇ ਕੋਲ ਬਹਿ ਕੇ ਕਦੋਂ ਸਾਡਾ ਫਿਰ ਮਨ ਬਹੁਤ ਪ੍ਰਸੰਨ ਹੋਏਗਾ, ਮਨ ਨੂੰ ਖੁਸ਼ੀ ਮਿਲੇਗੀ। ਇਸ ਨਾਲੇ ਤੁਰੇ ਤੁਰ ਪਏ ਜੀ ਦੋਵੇਂ, ਭਾਈ ਸਾਹਿਬ ਵੀ ਅਤੇ ਉਹ ਦਰੋਗਾ ਵੀ, ਦੋਵੇਂ ਤੁਰ ਪਏ। ਤੁਰਿਆਂ ਜਾਂਦਿਆਂ ਆਪਸ ਵਿੱਚ ਵਿਚਾਰਦੇ ਜਾਂਦੇ ਨੇ ਵੀ ਕਦੋਂ ਅਸੀਂ ਗੁਰੂ ਸਾਹਿਬ ਦੇ ਦਰਸ਼ਨ ਕਰਾਂਗੇ, ਕਦੋਂ ਐਸਾ ਸਬੱਬ ਬਣੇਗਾ ਅਸੀਂ ਸਤਿਗੁਰੂ ਦੇ ਕੋਲੇ ਬੈਠ ਕੇ ਆਪਣੇ ਮਨ ਨੂੰ ਬੇਅੰਤ ਬਹੁਤ ਸਾਰੀਆਂ ਖੁਸ਼ੀਆਂ

ਮਨ ਦੇ ਵਿੱਚ ਨਾ ਜੀ ਗੁਰੂ ਸਾਹਿਬ ਦੇ ਗੁਣ ਗਾਉਂਦਿਆਂ ਚਿਤ ਵਧਿਆਂ ਗੁਰੂ ਸਾਹਿਬ ਦੀ ਵਡਿਆਈ ਚਿਤ ਵਧਿਆਂ ਤੁਰੇ ਆਉਂਦੇ ਨੇ ਔਰ ਇੱਕੋ ਹੀ ਲਾਲਸਾ ਹੁਣ ਮਨ ਵਿੱਚ ਵੀ ਗੁਰੂ ਸਾਹਿਬ ਨੂੰ ਮਿਲਣਾ ਹੈ, ਸਤਿਗੁਰੂ ਦੇ ਦਰਸ਼ਨ ਕਰਨੇ ਨੇ। ਇਸ ਲਾਲਸਾ ਨੂੰ ਲੈ ਕੇ ਗੁਰੂ ਸਾਹਿਬ ਨੂੰ ਚੇਤੇ ਕਰਦੇ ਹਾਂ, ਉਹਨਾਂ ਦੀ ਯਾਦ ਉਹਨਾਂ ਦੇ ਚਿੰਤਨ ਵਿੱਚ ਜੁੜੇ ਹੋਏ ਮਾਰਗ ਅਨੰਦਪੁਰ ਸਾਹਿਬ ਦੇ ਰਾਹ ਉੱਤੇ ਚੱਲੇ ਆ

0: ਦੇ ਭਾਗ ਬਹੁਤ ਚੰਗੇ ਨੇ, ਬਹੁਤ ਚੰਗੇ ਭਾਗਾਂ ਦੇ ਜਿਹੜੇ ਮਾਲਕ ਨੇ, ਉਹ ਫਿਰ ਆਪਣੇ ਚੰਗੇ ਭਾਗਾਂ ਦੇ ਸਦਕਾ ਆਨੰਦਾਂ ਦੀ ਪੁਰੀ ਵਿੱਚ ਪਹੁੰਚਦੇ ਨੇ। ਆਨੰਦਾਂ ਦੀ ਪੁਰੀ, ਆਨੰਦਪੁਰ ਸਾਹਿਬ। ਜਿਹੜਾ ਬਹੁਤ ਚੰਗੇ ਭਾਗਾਂ ਦਾ ਮਾਲਕ ਹੈ ਨਾ, ਉਹ ਫਿਰ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਪਹੁੰਚਦਾ। ਇਹ ਦੋਵੇਂ ਹੁਣ ਗੁਰੂ ਦੇ ਪ੍ਰੇਮ ਵਿੱਚ ਭੇਜੇ ਹੋਏ ਆਨੰਦਪੁਰ ਸਾਹਿਬ ਵੱਲ ਨੂੰ ਆ ਰਹੇ ਹਨ।
1: ਆਏ ਮਿਲੇ ਸ਼ਿਰ ਗੁਰ ਨਿਕਟ, ਦੇਖਿਓ ਪ੍ਰੇਮ ਵਿਸਾਲਾ।
0: ਦੋਵੇਂ ਜਣਿਆਂ ਨੇ ਜੀ ਮਾਰਗ ਤੈਅ ਕੀਤਾ, ਉਹ ਲੰਘੇ ਰਾਹ ਸਾਰਾ, ਆ ਗਏ ਆਨੰਦਪੁਰ ਸਾਹਿਬ ਦੀ ਧਰਤੀ 'ਤੇ। ਵੱਡਿਆਂ ਭਾਗਾਂ ਵਾਲੇ ਜਾਣਿਆ ਆਪਣੇ ਆਪ ਨੂੰ ਵੀ ਸਤਿਗੁਰੂ ਨੇ ਤਰਸ ਕੀਤਾ ਹੈ, ਸਾਨੂੰ ਮਾਲਕ ਨੇ ਆਪਣੇ ਚਰਨਾਂ ਵਿੱਚ ਸੱਦਿਆ ਹੈ। ਆਨੰਦਪੁਰ ਸਾਹਿਬ ਪਹੁੰਚੇ ਜਾ ਕੇ ਗੁਰੂ ਕਲਗੀਧਰ ਸਾਹਿਬ ਜੀ ਦੇ ਨਾ, ਆਏ ਮਿਲੇ ਸ਼੍ਰੀ ਗੁਰ ਨਿਕਟ, ਗੁਰੂ ਸਾਹਿਬ ਨੂੰ ਮਿਲੇ, ਦੇਖਿਓ ਪ੍ਰੇਮ ਵਿਸ਼ਾਲ। ਬੜੇ ਪ੍ਰੇਮ ਦੇ ਨਾਲ ਨਾ, ਵਿਸ਼ਾਲ ਪ੍ਰੇਮ ਦੇ ਸਦਕਾ ਸਤਿਗੁਰੂ ਦੇ ਦਰਸ਼ਨ ਕੀਤੇ, ਅਤੇ ਗੁਰੂ ਬਾਬਾ ਜੀ ਨੇ ਵੀ ਇਹਨਾਂ ਦੇ ਹਿਰਦੇ ਦੀ ਵਿਸ਼ਾਲਤਾ, ਹਿਰਦੇ ਦੇ ਪ੍ਰੇਮ ਦੀ ਵਿਸ਼ਾਲਤਾ ਨੂੰ ਸਤਿਗੁਰੂ ਜੀ ਜਾਣ

ਜੀ ਔਰ ਮਾਲਕ ਪਾਤਸ਼ਾਹ ਨੂੰ ਆਪਣੇ ਉੱਤੇ ਕਿਰਪਾਲੂ ਜਾਣਿਆ ਵੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ, ਆਪਣੇ ਦਰਸ਼ਨ ਬਖਸ਼ੇ ਨੇ ਅਤੇ ਸਤਿਗੁਰੂ ਜੀ ਨੇ ਆਪ

ਨੰਦ ਲਾਲ ਜੀ ਨੇ ਗੁਰੂ ਸਾਹਿਬ ਦੇ ਅੱਗੇ ਫਾਰਸੀ ਭਾਸ਼ਾ ਦੇ ਵਿੱਚ ਉਚਾਰਨ ਕਰਦਿਆਂ ਹੋਇਆਂ ਉਹਨਾਂ ਨੇ ਆਪਣੇ ਮੁਖਾਰਬਿੰਦ ਤੋਂ ਕੁਝ ਕੁ ਰਚਨਾ ਗੁਰੂ ਸਾਹਿਬ ਅੱਗੇ ਨਾ ਉਚਾਰ ਕੇ ਅਤੇ ਅਰਪਣ ਕੀਤੀ ਮਾਲਕ ਪਾਤਸ਼ਾਹ ਨੂੰ ਸੰਬੋਧਨ ਕਰਕੇ ਸਤਿਗੁਰੂ ਦੀ ਵਡਿਆਈ ਕਰਦਿਆਂ ਭਾਈ ਨੰਦ ਲਾਲ ਜੀ ਨੇ ਆਪਣੀ ਰਚਨਾ ਗੁਰੂ ਸਾਹਿਬ ਨੂੰ ਅਰਪਣ ਕੀਤੀ।

ਸਤਿਗੁਰੂ ਜੀ ਦੀ ਉਸਤਤ ਕੀਤੀ, ਗੁਰੂ ਪਾਤਸ਼ਾਹ ਜੀ ਦੀ ਉਸਤਤ ਕਰਦਿਆਂ ਬ੍ਰਹਮ ਦੀ ਵਡਿਆਈ ਕੀਤੀ ਹੈ ਨਾ, ਅਤੇ ਅਕਾਲ ਪੁਰਖ ਰੂਪ ਜਾਣਦੇ ਹਨ, ਸਤਿਗੁਰੂ ਦੀ ਵਡਿਆਈ ਕੀਤੀ ਔਰ ਬਹੁਤ ਤਰੀਕੇ ਦੇ ਨਾਲ, ਬਹੁਤ ਸੋਹਣੇ ਢੰਗ ਦੇ ਨਾਲ ਜੁਗਤੀ ਜਿਹੜੀ ਉਹ ਸਾਰੀ ਬਿਆਨ ਕੀਤੀ ਬ੍ਰਹਮ ਦੇ ਗਿਆਨ ਦੀ ਨਾ ਆਪਣੇ ਮੁਖਾਰਬਿੰਦ ਤੋਂ। ਉਹ ਰਚਨਾ ਗੁਰੂ ਕਲਗੀਧਰ ਸਾਹਿਬ ਸੁਣਦੇ ਨੇ, ਮਾਲਕ ਪਾਤਸ਼ਾਹ ਉਹਨਾਂ ਰਚਨਾਵਾਂ ਨੂੰ ਸੁਣ ਕੇ ਅੱਗੋਂ ਕਿਸ ਤਰ੍ਹਾਂ ਦੀ ਵਿਚਾਰ ਭਾਈ ਸਾਹਿਬ ਨਾਲ ਕਰਦੇ ਔਰ ਉੱਥੇ ਹੋਰ ਕਿਹੜਾ ਕੌਤਕ ਹੈ ਜੋ ਗੁਰੂ ਕਲਗੀਧਰ ਸਾਹਿਬ ਵਰਤਾਉਂਦੇ ਨੇ। ਆਪ ਸੰਗਤਾਂ ਅਗਲੇਰੇ ਦੀਵਾਨਾਂ ਦੇ ਅੰਦਰ ਸਰਵਣ ਕਰੋਗੀਆਂ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਬੁਲਾਓ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰੀਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਅਤੇ ਗਵਾਹੀ ਦੇਖ ਕੇ ਅੰਡਠ ਕੀਤਾ ਤਿੰਨਾਂ ਪਿਆਰੀਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ

ਸਿੱਖਾਂ ਦਾ ਮਾਨੀ ਵਾ ਮਤ ਉੱਚੀ ਮਤ ਪਥ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ

ਦਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਆਪ ਜੀਆਂ ਦੇ ਦਰ 'ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ

মহিমশলি তমনিরা।

मोह चात्रिक तुम बूंदा।

ਐਹਨ ਸਹਿਜ ਸੁਭਾਈ ਦਰਸ਼ਨ ਪਰਸੀਐ ਗੁਰੂ ਕੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗੋੜੀ ਦੀਪਕੀ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਵ ਰਿਹੋ ਸਿਰਜਣਹਾਰੋ। ਤੁਮ ਗਾਓ ਮੇਰੇ ਨਿਰਭੋਕਾ ਸੋਹਿਲਾ, ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀੜੇ ਸੰਭਾਲੀ ਅੰਨ, ਦੇਖ ਹੈਗਾ ਦੇਵਣ ਹਾਰ, ਤੇਰੇ ਦਾਨ ਕੀਮਤ ਨਾ ਪਵੈ ਤਿਸ ਦਾਤੇ ਕਵਣ ਸ਼ੁਮਾਰ। ਸੰਬਤ ਸਾਹ ਲਿਖਿਆ ਮਿਲਕਰ ਪਾਵੋ ਤੇਲ, ਦੇਹ ਸਜਣ ਸੀਸੜੀਆਂ ਜਿਉਂ ਹੋਵੈ ਸਾਹਿਬ ਸਿਉ ਮੇਲ। ਕਰ ਕਰੇ ਹੋ ਪਹੁੰਚਾ ਸਦੜੇ ਨਿਤ ਪਵਨ, ਸਦਨ ਹਾਰਾ ਸਿਮਰੀਐ ਨਾਨਕ ਸੇ ਦਿਹਾਵਨ। ਰਾਗ ਆਸਾ ਮਹੱਲਾ ਪਹਿਲਾ। ਛੇ ਕਾਰੇ ਛੇ ਗੁਰ ਛੇ ਉਪਦੇਸ਼, ਗੁਰ ਗੁਰੇ ਕੋ ਵੇਸ ਅਨੇਕ, ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਏ ਰਹਾਉ। ਵਿਸੋਏ ਚਸਿਆਂ ਕੜੀਆਂ ਪਹਿਰਾ, ਥਿੱਤੀ ਵਾਰੀ ਮਾਹੋਆ, ਸੂਰਜੇ ਕੋ ਰੁੱਤ ਅਨੇਕ, ਨਾਨਕ ਕਰਤੀ ਗੇ ਕੀਤੇ ਵੇਸ। ਰਾਗ ਤਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਵਨੇ, ਤਾਰਿਕਾ ਮੰਡਲ ਜਨਕ ਮੋਤੀ। ਧੂਪ ਮਲ ਆਨ ਲੋ ਪਵਣ ਚਵਰੋ, ਕਰੇ ਸਗਲ ਬਨਰਾਏ ਹੁਲੰਤ ਜੋਤੀ। ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ। ਸਾਹਸ ਤਵ ਨੈਨ ਨਨ ਨੈਨ ਹੈ ਤੋਇ ਕੋ, ਸਸ ਮੂਰਤ ਨਾਇਕ ਤੋਹੀ। ਸਸ ਪਦ ਬਿਮਲ ਨਨ ਏਕ ਪਦ ਗੰਧ ਵਿਨ, ਸਾਹਸ ਤਵ ਗੰਧ ਏਵ ਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਮਹਿ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਇਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਅਨ ਦਿਨ ਮੋਹਿਆਈ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰਿੰ ਕੋ ਹੋਏ, ਜਾਤੀ ਤੇਰੇ ਨਾਈ ਵਾਸਾ। ਰਾਗ ਗੋੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨ ਕਰਵੋ ਭਰਿਆ, ਮਿਲ ਸਾਧੂ ਖੰਡਲ ਖੰਡਾ ਹੇ। ਪੂਰਵ ਲਿਖਤ ਲਿਖੇ ਗੁਰ ਪਾਇਆ, ਮਰਹੱਲੇ ਮੰਡਲ ਮੰਡਾ ਹੇ। ਕਰ ਸਾਧੂ ਅੰਜਲੀ ਪੁਨ ਵੱਡਾ ਹੇ, ਕਰ ਡੰਡੋਤ ਪੁਨ ਵੱਡਾ ਹੇ ਰਹਾਉ। ਸਾਕਤ ਹਰ ਸਾਧਨਾ ਜਾਣਿਆ, ਹਿਨ ਅੰਤਰ ਹੋ ਮੈਂ ਕੰਡਾ ਹੈ। ਜਿਉਂ ਜਿਉਂ ਚੱਲਹਿ ਚੁਬਹਿ ਦੁਖ ਪਾਵਹਿ ਹੈ, ਜਮਕਾਲ ਸਹਿ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸੁਮਾਣੀ, ਦੁਖ ਜਨਮ ਮਰਨ ਭਵ ਖੰਡਾ ਹੈ। ਅਵਨਾਸੀ ਪੁਰਖ ਪਾਇਆ ਪਰਮੇਸ਼ਰ, ਵੋ ਸੋਭ ਖੰਡ ਬ੍ਰਹਿਮੰਡਾ ਹੈ। ਰਾਗ ਗੋੜੀ ਹਰ ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡਾ ਹੈ। ਜਨ ਨਾਨਕ ਨਾਮ ਦਾ ਟੇਕ ਹੈ, ਨਾਮੇ ਹੀ ਸੁਖ ਮੰਡਾ ਹੈ।

0: Kartoffeln da reden.
1: Weil.

0: ਤੇਰਾ ਕਰਮ ਸੱਚਾ ਨਿਸਾਰ ਸੱਚੇ ਤੁਦੈ ਖਲਕ ਕਰੋੜ ਸੱਚਾ ਸਬਤਾਰ ਸੱਚਾ ਸਬਜੋਰ ਸੱਚੀ ਤੇਰੀ ਸਪਤ ਸੱਚੀ ਸਾਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧੈਨ ਸੱਚ ਜੋ ਮਰ ਜਮੇ ਸੋ ਕਥਨ ਕਥ ਮਹੱਲਾ ਪਹਿਲਾ
1: ਵੱਡੀ ਵਡਿਆਈ ਦਾ ਵੱਡਾ ਨਾਉ ਵੱਡੀ ਵਡੀ ਦਾ ਸੱਚ ਨਿਆਉ ਵੱਡੀ ਵਡੇ ਜਨ ਛਲਥਾਉ ਵੱਡੀ ਵਡੇ ਜਾਣਿਆ ਲਾਉ ਵੱਡੀ ਵਡੇ ਬੁਝ ਸਭਾਉ ਵੱਡੀ ਵਡਿਆਈ ਦਾ ਪੁੱਛਣਾ ਦਾਤ ਵੱਡੀ ਵਡੇ ਜਾ ਪਿਆ ਨਾਨਕ ਕਾਰਨ ਕਥਨੀ ਜਾਏ ਕੀਤਾ ਕਰਨਾ ਸਰਬ ਰਜਾਏ ਮਹੱਲਾ ਦੂਜਾ
0: ਇਹੋ ਜਗ ਸੱਚੇ ਕੇ ਕੋਠੜੀ ਸੱਚੇ ਕਪਚ ਵਾਸ ਇੱਕ ਨਾ ਹੁਕਮ ਸਮਾਇਲ ਇੱਕ ਨਾ ਹੁਕਮ ਕਰੇ ਵਿਨਾਸ ਇੱਕ

0: ਸਮਾਦ ਭੇਦ ਬਿਸਮਾਦ ਰੂਪ ਸਮਾਦ ਰੰਗ ਬਿਸਮਾਦ ਨਾਗੇ ਪ੍ਰਜੰਤ ਬਿਸਮਾਦ ਪੌਣ ਬਿਸਮਾਦ ਪਾਣੀ ਬਿਸਮਾਦ ਅਗਨੀ ਖੇਡੇ ਵਡਾਣੀ ਬਿਸਮਾਦ ਧਰਤੀ ਬਿਸਮਾਦ ਖਾਣੀ ਬਿਸਮਾਦ ਸਾਧ ਲਗੈ ਪ੍ਰਾਨ ਬਿਸਮਾਦ ਸੰਜੋਗ ਬਿਸਮਾਦ ਵਿਜੋਗ ਬਿਸਮਾਦ ਭੁੱਖ ਬਿਸਮਾਦ ਭੋਗ ਬਿਸਮਾਦ ਸਪਤ ਬਿਸਮਾਦ ਸਲਾਹ ਬਿਸਮਾਦ ਉਜੜ ਬਿਸਮਾਦ ਰਾਹ ਬਿਸਮਾਦ ਨੇੜੇ ਬਿਸਮਾਦ ਉਰ ਬਿਸਮਾਦ ਦੇਖੇ ਹਾਜ਼ਰਾਂ ਹਜ਼ੂਰ ਵੇਖ ਵਿਡਾਰ ਰਹਿ ਬਿਸਮਾਦ ਨਾਨਕ ਬੁਜਨ ਪੂਰਾ ਭਾਗ ਮਹੱਲਾ ਪਹਿਲਾ
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖਸਾਰ ਕੁਦਰਤ ਪਾਤਾਲੀ ਆਕਾਸ਼ੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪੁਰਾਣਕ ਤੇ ਬਾਂ ਕੁਦਰਤ ਸਰਵ ਵਿਚਾਰ ਕੁਦਰਤ ਖਾਣਾ ਪੀਣਾ ਪਿੰਨ ਕੁਦਰਤ ਸਰਵ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਨੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪੌਣ ਪਾਣੀ ਵੇ ਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾਈ ਪਾਕ ਨਾਨਕ ਹੁਕਮ ਦਰ ਵੇਖੈ ਵਰਤੈ ਤਾਕੋ ਤਾ ਕੋੜ ਪਿੰਨ ਭੋਗ ਭੋਗ ਹੋਏ ਭਸਮੜ ਪੌਰ ਸਦਾਇਆ ਡਹਵਾ ਦੁਨੀਦਾਰ ਗਲ ਸੰਗਲ ਕਾਤ ਚਲਾਇਆ ਕਰਨ ਗਿਰਦ ਵਾਚੀਐ ਬੈਲੇ ਰੇਖਾ ਕਰ ਸਮਝਾਇਆ ਤਾਂ ਨਾ ਹੋਵੇ।

ਪਤਾ ਲਖ ਟਕਿਆਂ ਕੇ ਮੁੰਦੜੇ ਲਖ ਟਕਿਆਂ ਕੇ ਹਾਰ ਜਤਨ ਪਾਈ ਹੈ ਨਾਨਕਾ ਸੇ ਤਨ ਹੋਵੇ ਸ਼ਾਰ ਗਿਆਨ ਗਲੀ ਢੂੰਡੀ ਐ ਕਥਨਾ ਕਰੜਾ ਸਾਰ ਕਰਮ ਮਿਲੈ ਤਾਂ ਪਾਈਐ ਹੋਰ ਹਿਕਮਤ ਹੁਕਮ ਖਵਾਰ ਪੌੜੀ ਨਦਰ ਕਰੈ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਜੀ ਬਹੁਤ ਜਨਮ ਪ੍ਰੇਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇਵੜ ਦਾ ਤਕੋ ਨਹੀਂ ਸਭ ਸੁਣਿਆ ਲੋਕ ਸਵਾਇਆ ਸਤਿਗੁਰ ਮਿਲਿਆ ਸੱਚ ਪਾਇਆ।

ਸਤ ਸੰਗਤ ਸਹਿਜ ਸਾਰ ਜਾਗੀਲੇ ਗੁਰ ਵਿਚਾਰ ਨਿਮਰੀ ਭੂਤ ਪਰਮ ਪਵਿੱਤਰ ਪਿਆਰ ਨਿਮਰੀ ਭੂਤ ਸਦੀਪ

धन्यवाद। आत्मा त्रे वेद तेरे एक लेवतार, कह कीरत कल सार।

ਨਾ ਜਗਤਰ ਗੁਰ ਪਰਸ ਮੁਰਾਰ ਦ੍ਰਿਸ਼ਟ ਤਰਤ ਤਮ ਹਰਨ ਦਹਿਨ ਅਗ ਪਾਪ ਪਰਨਾਸਨ ਸ਼ਬਦ ਸੂਰ ਬਲਵੰਤ

रत संग रहन, कहन अमृत कल टालन। सत गुरु कल सत गुर तिलक सत।

रिद्ध बिगास जाग्यो अलख कल तरी जुगंतर सतगुर सहज समाद रवि।

0: ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ, ਜਿਸ ਦੇਖ ਚਰਨ ਅਗਨ ਹਰਿਓ, ਨਿਸਬਾਸੁਰ ਏਕ ਸਮਾਨ ਧਿਆਨ, ਸੋ ਨਾਮ ਸੁਨੇ ਸੁਤ ਭਾਂ ਡਰਿਓ, ਭੰਨ ਦਾਸ ਵਾ ਜਗਤਰ ਗੁਰੂ ਕੀ, ਪਾਰਸ ਭੇਟ ਪਰਸ ਕਰਿਓ, ਰਾਮਦਾਸ ਗੁਰੂ ਹਰ ਸਤ ਕੀਓ, ਸਮਰੱਥ ਗੁਰੂ ਸਿਰ ਹੱਥ ਧਰਿਓ।
1: ਚਿਤ ਚਿਤਵੋਂ ਅਰਦਾਸ ਕਹੂੰ, ਪਰ ਕਹਿ ਵੀ ਨਾ ਸਕੂੰ, ਸਰਬ ਚਿੰਤ ਤੁਝ ਪਾਸ, ਸਾਧ ਸੰਗਤ ਹੋ ਤਕੂੰ, ਤੇਰੇ ਹੁਕਮ ਪਵੈ ਨਿਸ਼ਾਨ, ਤੋ ਕਰੋ ਸਾਹਿਬ ਕੀ ਸੇਵਾ, ਜਬ ਗੁਰ ਦੇਖੈ ਸ਼ੁਭ ਦਿਸ਼ਟ ਨਾ।

रखै तिव रहूं। जय जयकार जास जग अंदर मंदर भाग जुगत शिव रहता।

ਸੰਗਤ ਰਿਧ ਅਰ ਸਿੱਧ ਨਾ ਛੋੜੈ ਸਾਥ ਦਾਨ ਵੱਡੋ ਅਤਵੰਤ ਮਹਾਬਲ।

ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ, ਜਿਸ ਦੇਖ ਚਰਨ ਅਗਨ ਹਰਿਓ, ਨਿਸ ਬਾਸ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਬਰੇ ਕੈਨਾਤ ਰੋਸ਼ਨੇ ਚਿਰਾਗ ਵਾਰ ਗਾਏ ਇਨਾਇਤ ਸਾਹਿਬੀ ਕਮਾਲ ਸਾਹਿਬੀ ਜਮਾਲ ਸਾਹਿਬੀ ਬਰਕਤ ਸਾਹਿਬੀ ਅਜ਼ਮਤਾਂ ਦੇ ਮਾਲਕ ਬੇਅੰਤ ਭਗਤਾਂ ਦੀ ਟੇਕ ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਜੀਆਂ ਦੇ ਅੰਮ੍ਰਿਤ ਵੇਲੇ ਦੇ ਦਰਸ਼ਨ ਕਰ ਰਹੇ ਹਾਂ, ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਲਗਵਾ ਰਹੇ ਹਾਂ, ਜੋ ਸਤਿਗੁਰਾਂ ਨੇ ਸਾਡੇ ਸਭਨਾਂ ਦੀ ਝੋਲੀ ਦੇ ਅੰਦਰ ਪਾਵਨ ਹੁਕਮ ਦੀ ਦਾਤ ਪਾਈ ਹੈ। ਸੋ ਪਾਵਨ ਹੁਕਮ ਰਾਗ ਸੋਹੀ ਦੇ ਅੰਦਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀਆਂ ਦਾ ਸ਼ਬਦ ਹੈ, ਜੋ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 765 ਅਤੇ 766 ਅੰਗ ਦੇ ਉੱਪਰ ਸਵਾਇਮਾਨ ਹੈ। ਸੋ ਪਾਤਸ਼ਾਹ ਜੀ ਪਾਵਨ ਹੁਕਮ ਦੇ ਰਾਹੀਂ ਕਿਹੜੀਆਂ ਬੇਸਕੀਮਤੀ ਦਾਤਾਂ ਦੇ ਨਾਲ ਨਿਵਾਜਨਾ ਕਰਦੇ ਨੇ, ਆਓ ਪਿਆਰ ਸਤਿਕਾਰ ਵੈਰਾਗ ਦੇ ਵਿੱਚ ਭਿੱਜ ਕੇ ਸਰਵਨ ਕਰਨਾ ਕਰੀਏ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸੋਹੀ ਸੰਤ ਮਹੱਲਾ ਪਹਿਲਾ ਘਰ ਚੌਥਾ ਜਿਨ ਕੀਆ ਤਿਨ ਦੇਖਿਆ ਜਗ ਧੰਧੜੈ ਲਾਇਆ

ਤੇ ਗਾਉਂਦੇ ਰੰਗ ਕਰਮਾ ਭਾਵ ਦੇ ਤੱਟ ਫੁੱਲ ਲੈਂਦੇ ਤਹਾਂਦੇ ਇੱਕ ਮੂਲ ਨਾ ਮੁੰਜਣਾ ਆਪਣਾ ਅਣ ਹੁੰਦਾ ਆਪਣਾ ਦੇ ਹੁੰਦਾ ਨੀਕਾ ਨੀਚ ਜਾਤ ਜਾ ਸਤਾਏ ਦੇ ਤਿੰਨ ਮੰਗਾ ਜਿੱਤ ਜਿਹਾ ਧਿਆਏ ਦੇ ਤੈਨੂੰ।